0: CKJS 92.7 FM and HD1 Winnipeg, an Evanoff communication station.
1: The following is a paid program. The views and opinions do not represent those of CKJS or its advertisers.
2: ਸਤਿ ਸ਼੍ਰੀ ਅਕਾਲ, ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ। ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਲਈ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਤੇ ਉੱਘੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਾਥ ਹੈ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ। ਸਵਾਗਤ ਜੀ, ਸਤਿ ਸ਼੍ਰੀ ਅਕਾਲ
3: ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ
2: ਪੰਨੂ ਸਾਹਿਬ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਪੈਟਰੋਲ ਤੇ ਡੀਜ਼ਲ ਦੀ ਵਰਤੋਂ ਘੱਟ ਕਰੋ, ਗੱਡੀਆਂ ਦੀ ਜੇਕਰ ਜ਼ਰੂਰਤ ਨਹੀਂ ਤਾਂ ਵਰਤੋਂ ਨਾ ਕਰੋ। ਉਹਨਾਂ ਨੇ ਆਪਣੇ ਕਾਫਲੇ ਦੀਆਂ ਗੱਡੀਆਂ ਵੀ ਘਟਾਤੀਆਂ। ਅਮਲ ਕਿੰਨਾ ਹੋ ਰਿਹਾ ਜਿਸ ਗੱਲ ਦਾ?
3: ਇਹ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਕਾਫਲੇ ਦੀਆਂ ਗੱਡੀਆਂ ਘਟਾਤੀਆਂ ਤੇ ਮੁੱਖ ਮੰਤਰੀਆਂ ਨੇ ਵੀ ਕਹਿਤਾ ਕਿ ਘਟਾਓ, ਪਰ ਇਹ ਚੰਗੀ ਗੱਲ ਨਹੀਂ ਕਿ ਪ੍ਰਧਾਨ ਮੰਤਰੀ ਦੀ ਇਸ ਗੱਲ ਦੇ ਉੱਤੇ ਅਮਲ ਵਿਖਾਉਣ ਵਾਸਤੇ ਝੂਠ ਦਾ ਸਹਾਰਾ ਬਹੁਤ ਲਿਆ ਜਾ ਰਿਹਾ। ਇਹ ਵਿਖਾਇਆ ਜਾ ਰਿਹਾ ਜੀ ਪ੍ਰਧਾਨ ਮੰਤਰੀ ਜੀ ਸਿਰਫ ਦੋ ਗੱਡੀਆਂ ਚ ਜਾਂਦੇ। ਦੁਨੀਆਂ ਦੀ ਕੋਈ ਤਾਕਤ ਮੰਨ ਨਹੀਂ ਸਕਦੀ ਕਿ ਭਾਰਤ ਦਾ, ਦੁਨੀਆਂ ਦੀ ਸਭ ਤੋਂ ਵੱਡੀ ਡੈਮੋਕਰੇਸੀ ਦਾ ਪ੍ਰਧਾਨ ਮੰਤਰੀ ਸਿਰਫ ਦੋ ਗੱਡੀਆਂ ਚ ਜਾਂਦਾ। ਉਹਨਾਂ ਦੇ ਨਾਲ ਜੈਡ ਪਲੱਸ ਨਹੀਂ, ਜੈਡ ਪਲੱਸ ਪਲੱਸ ਕੈਟਾਗਰੀ ਦੀ ਸਿਕਿਉਰਿਟੀ ਹੋਵੇਗੀ ਕਿ ਉਹ ਆਪਣੇ ਨਾਲ ਜਾਂਦੀਆਂ ਕਮਾਂਡੋ ਗੱਡੀਆਂ ਵੀ ਰੋਕ ਦੇਣਗੇ। ਇੰਡੀਆ ਐਟਮੀ ਤਾਕਤ ਹੈ, ਐਟਮੀ ਤਾਕਤ ਜਿਹੜਾ ਦੇਸ਼ ਹੋਵੇ ਉੱਥੇ ਐਟਮ ਦਾ ਬਟਨ ਪ੍ਰਧਾਨ ਮੰਤਰੀ ਕੋਲ ਹੁੰਦਾ। ਜਦੋਂ ਪ੍ਰਧਾਨ ਮੰਤਰੀ ਚੱਲਦੇ ਆ ਤੇ ਇੱਕ ਜਣਾ ਬੈਗ ਨਾਲ ਲਿਖ ਕੇ ਚੱਲਦਾ ਕਿ ਉਹਦੀ ਗੱਡੀ ਵੀ ਰੋਕ ਦੇਣਗੇ। ਜਿੱਥੇ ਜਾਣਾ ਪ੍ਰਧਾਨ ਮੰਤਰੀ ਦੇ ਕਾਫਲੇ ਨਾਲ ਐਂਬੂਲੈਂਸ ਵੀ ਜਾਣੀ ਹੁੰਦੀ ਹੈ, ਉਹਨਾਂ ਦਾ ਸੈਕਟਰੀ ਵਗੈਰਾ ਵੀ ਕੁਛ ਜਾਣੇ ਹੁੰਦੇ ਆ। ਸਿਰਫ ਦੋ ਗੱਡੀਆਂ ਵਿਖਾ ਕੇ ਆਖਿਆ ਜਾਵੇ ਪ੍ਰਧਾਨ ਮੰਤਰੀ ਨੇ ਕਾਫਲਾ ਕੱਟ ਕਰਤਾ, ਜਿੰਨਾ ਪ੍ਰਧਾਨ ਮੰਤਰੀ ਨੇ ਕੱਟ ਕੀਤਾ ਉਹੋ ਹੀ ਵਿਖਾ ਦਿੱਤਾ ਜਾਂਦਾ ਤੇ ਜ਼ਿਆਦਾ ਠੀਕ ਸੀ। ਇੰਨਾ ਕਰਨ ਦੇ ਚੱਕਰ ਵਿੱਚ ਸਗੋਂ ਪੋਜੀਸ਼ਨ ਖਰਾਬ ਕਰ ਰਿਹਾ। ਦੂਸਰੀ ਗੱਲ, ਕਈਆਂ ਥਾਵਾਂ ਦੇ ਉੱਤੇ ਮੁੱਖ ਮੰਤਰੀਆਂ ਨੇ ਡਰਾਮੇਬਾਜ਼ੀ ਸ਼ੁਰੂ ਕਰਤੀ, ਮੈਂ ਵੀ ਆਪਣਾ ਕਾਫਲਾ ਘੱਟ ਕਰਤਾ, ਮੈਂ ਵੀ ਘੱਟ ਕਰਤਾ, ਮੈਂ ਵੀ ਘੱਟ ਕਰਤਾ। ਇੱਕ ਮੁੱਖ ਮੰਤਰੀ ਸਾਈਕਲ ਤੇ ਚੜ ਕੇ ਆਪਣੇ ਘਰ ਤੋਂ ਦਫ਼ਤਰ ਨੂੰ ਤੁਰ ਪਿਆ, ਅੱਗੇ ਅੱਗੇ ਉਹ ਸਾਈਕਲ ਤੇ ਜਾਂਦਾ, ਪਿੱਛੇ ਸਿਕਿਉਰਿਟੀ ਦੀਆਂ ਗੱਡੀਆਂ ਆ ਰਹੀਆਂ ਨੇ
2: ਜੀ,
3: ਕਾਫਲਾ ਘੱਟ ਕਰਤਾ। ਇੱਕ ਹੀ ਤਮਾਸ਼ਾ ਹੋ ਰਿਹਾ। ਸਭ ਤੋਂ ਵੱਧ ਜਲੂਸ ਕੱਲ ਮੱਧ ਪ੍ਰਦੇਸ਼ ਚ ਨਿਕਲਿਆ, ਉੱਥੇ ਉਹਨਾਂ ਦੇ ਇੱਕ ਚੇਅਰਮੈਨ ਸਾਹਿਬ ਨਵੇਂ ਨਵੇਂ ਚੇਅਰਮੈਨ ਹੀ ਲਈ, ਉੱਥੇ ਚਾਰਜ ਸਾਂਭਣ ਗਏ ਤੇ 200 ਤੋਂ ਵੱਧ ਗੱਡੀਆਂ ਦਾ ਕਾਫਲਾ, ਕੁਝ ਗੱਡੀਆਂ ਚੋਂ ਖੱਬੇ ਸੱਜੇ ਲਟਕੇ, ਕੁਝ ਰੂਫ ਟਾਪ ਚੋਂ ਉੱਪਰ ਨਿਕਲੇ, ਨਿਯਮਾਂ ਦੀ ਉਲੰਘਣਾ ਹੋ ਰਹੀ ਹੈ, ਸਾਰੇ ਪਾਸੇ ਰੌਲਾ ਪਿਆ, ਉਹਦੇ ਖਿਲਾਫ਼ ਕਾਰਵਾਈ ਹੋਈ। ਇੱਕ ਹੋਰ ਉੱਥੇ ਨੇਤਾ ਜੀ, ਉਹ ਮੰਦਿਰ ਵਿੱਚ ਦਰਸ਼ਨ ਕਰਨ ਗਏ, 200 ਦੇ ਨੇੜੇ ਤੇੜੇ ਗੱਡੀਆਂ ਦਾ ਕਾਫਲਾ ਲਿਖ ਕੇ ਗਏ
2: ਜੀ,
3: ਕਿ ਭਗਵਾਨ ਨੂੰ ਦੱਸਣ ਗਿਆ ਸੀ ਕਿ ਮੇਰੇ ਮਗਰ ਇੰਨੀਆਂ ਵੋਟਾਂ ਨੇ। ਹਰ ਬੰਦੇ ਦੀ ਔਕਾਤ ਭਗਵਾਨ ਨੂੰ ਪਤਾ ਕੀ ਕੀਤਾ ਇਸ ਤਰ੍ਹਾਂ। ਇੱਕ ਹੋਰ ਉੱਥੇ ਤਾਜੇ ਤਾਜੇ ਚੇਅਰਮੈਨ ਬਣੇ, ਉਹਨਾਂ ਨੇ ਆਖਿਆ ਜੀ ਪ੍ਰਧਾਨ ਮੰਤਰੀ ਜੀ ਦਾ ਹੁਕਮ ਹੈ ਤੇਲ ਦੀ ਬਚਤ ਕਰਨੀ, ਘੋੜੇ ਵਾਲੀ ਬੱਗੀ ਤੇ ਚੜ ਗਏ।
4: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਉਹ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
5: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ, ਅੱਜ ਹੀ ਕਾਲ ਕਰੋ 204-463-0110।
3: ਅੱਗੇ ਅੱਗੇ ਬੱਗੀ ਜਾ ਰਹੀ ਹੈ, ਮਗਰ ਸਮਰਥਕਾਂ ਦਾ 100-150 ਕਾਰਾਂ ਦਾ ਕਾਫਲਾ ਜਾ ਰਿਹਾ, ਤੇ ਫਿਰ ਇੱਕ ਘੋੜਾ ਉੱਥੇ ਘੁਮਾਉਣ ਨਾਲ ਕੀ ਫਰਕ ਪੈ ਜੂ। ਇਹ ਪੰਜ ਖਬਰਾਂ ਉਹ ਨੇ ਜਿਹੜੀਆਂ ਭਾਸਕਰ ਅਖਬਾਰ ਨੇ ਲਾਈਆਂ
2: ਜੀ।
3: ਚੇਅਰਮੈਨ ਸਾਹਿਬ ਜਾ ਰਹੇ ਆ, ਅੱਜ ਕੱਲ ਨਵੇਂ ਈ ਰਿਕਸ਼ਾ ਆਏ ਨੇ, ਉਹਦੇ ਉੱਤੇ ਚੜ ਗਏ, ਬਿਜਲੀ ਵਾਲਾ ਰਿਕਸ਼ਾ ਚੱਲ ਰਿਹਾ। ਮੰਤਰੀ ਜੀ ਕਦੇ ਇੱਧਰ ਕਦੇ ਇੱਧਰ ਮੂੰਹ ਕਰਕੇ ਫੋਟੋ ਖਿਚਾ ਰਹੇ ਨੇ, ਪਿੱਛੇ ਕਾਰਾਂ ਦਾ ਕਾਫਲਾ ਆ ਰਿਹਾ
2: ਜੀ,
3: ਤੁਸੀਂ ਘੱਟ ਕਰਨਾ ਤੇ ਓਦਾਂ ਘੱਟ ਕਰੋ
2: ਜੀ,
3: ਡਰਾਮਾ ਨਾ ਕਰੋ। ਇਸ ਡਰਾਮੇਬਾਜ਼ੀ ਦੇ ਨਾਲ ਤੁਸੀਂ ਪਬਲਿਕ ਨੂੰ ਵਿਖਾ ਰਹੇ ਹਾਂ ਕਿ ਡਰਾਮਾ ਕਰਨਾ ਸਿੱਖ ਲਵੇ ਫਿਰ ਸੌਖੇ ਰਹਿਣਗੇ। ਹਾਂ, ਜਿਹੜਾ ਕਰਨ ਵਾਲਾ ਕੰਮ ਚੰਗਾ ਕੀਤਾ ਉਹ ਇਹ ਕਿ ਕਈਆਂ ਥਾਵਾਂ ਤੇ ਫੈਸਲੇ ਹੋਏ ਆ, ਵਰਕ ਫਰਾਮ ਹੋਮ ਸ਼ੁਰੂ ਕਰ ਦਿਓ ਜਿਸ ਤਰ੍ਹਾਂ ਕੋਵਿਡ ਦੇ ਦਿਨਾਂ ਚ ਕੀਤਾ ਸੀ। ਨਾ ਤੁਸੀਂ ਦਫ਼ਤਰਾਂ ਚ ਆਓ, ਨਾ ਮੋਟਰਸਾਈਕਲਾਂ ਕਾਰਾਂ ਜੀਪਾਂ ਦਾ ਤੇਲ ਫੂਕੋ, ਪ੍ਰਦੂਸ਼ਣ ਵੀ ਘਟੇ, ਤੇਲ ਪੈਟਰੋਲ ਦੀ ਬਚਤ ਵੀ ਹੋਵੇ, ਤੁਹਾਡੀ ਜੇਬ ਦੀ ਬਚਤ ਵੀ ਹੋਵੇ, ਆਪੋ ਆਪਣੇ ਘਰਾਂ ਤੋਂ ਕਰ ਦਿਓ। ਉਹ ਠੀਕ ਹੈ, ਸਾਨੂੰ ਸਮਝ ਆਉਂਦਾ, ਚੰਗਾ ਕੀਤਾ। ਜਿਹੜੇ ਰਾਜ ਸਰਕਾਰਾਂ ਨੇ ਕਰ ਦਿੱਤਾ ਠੀਕ ਕੀਤਾ, ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਉਹਨਾਂ ਨੂੰ ਇਹ ਕਰ ਦੇਣਾ ਚਾਹੀਦਾ। ਪਰ ਕੋਈ ਵੀ ਫੈਸਲਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹਾਸੋ ਹੀ ਨਾ। ਪ੍ਰਧਾਨ ਮੰਤਰੀ ਨੇ ਕੋਵਿਡ ਦੇ ਦਿਨਾਂ ਚ ਕਹਿਤਾ ਸੀ, ਇੱਕ ਦੂਜੇ ਨੂੰ ਸੁਚੇਤ ਕਰਨ ਵਾਸਤੇ ਅੱਜ ਰਾਤ ਨੂੰ ਸ਼ਾਮ ਨੂੰ ਸਾਰੇ ਥਾਲੀਆਂ ਵਜਾਓ, ਤੇ ਭਰਮ ਪੈ ਗਿਆ ਸ਼ਾਇਦ ਥਾਲੀਆਂ ਵਜਾਇਆ ਜਿਹੜਾ ਕੋਵਿਡ ਦੇ ਬੈਕਟੀਰੀਆ ਭੱਜਣੇ ਜਰਮ ਭੱਜਣਗੇ। ਤੇ ਅਸੀਂ ਵੇਖਿਆ ਯੂਪੀ ਚ ਇੱਕ ਥਾਂ ਤੇ ਬੜਾ ਵੱਡਾ ਜਲੂਸ ਜਾ ਰਿਹਾ, ਆਖਿਆ ਗਿਆ ਸੀ ਕਿ ਸੋਸ਼ਲ ਡਿਸਟੈਂਸਿੰਗ ਕਰੋ, ਇੱਕ ਦੂਜੇ ਦੇ ਇੱਕ ਮੀਟਰ ਨੇੜੇ ਨਹੀਂ ਆਉਣਾ। ਅੱਗੇ ਅੱਗੇ ਡਿਪਟੀ ਕਮਿਸ਼ਨਰ ਤੇ SSP ਦੋਵੇਂ ਜਿਹੜੇ ਥਾਲੀਆਂ ਖੜਕਾਉਂਦੇ ਜਾਂਦੇ, ਪਿੱਛੇ ਪਬਲਿਕ ਜਾ ਰਹੀ ਆ, ਨਾਲ MLA ਜਾ ਰਹੇ ਨੇ। ਕੀ ਤੁਸੀਂ ਪ੍ਰਧਾਨ ਮੰਤਰੀ ਨੇ ਆਖਿਆ ਕਦੋਂ ਸੀ?
6: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ, ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
2: ਪਰ ਸਭ ਅਗਲੀ ਗੱਲ ਕਰਦੇ ਹਾਂ ਵਿਜੀਲੈਂਸ ਹੈੱਡਕੁਆਰਟਰ ਤੇ ਹੋਈ ਰੇਡ ਦੀ। ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹੈ। ਹੁਣ ਚਰਚਾ ਹੈ ਕਿ 2 ਸਾਲਾਂ ਦੌਰਾਨ ਕਿਹਨਾਂ ਨੂੰ ਕਲੀਨ ਚਿੱਟ ਮਿਲੀ ਹੈ, ਜਾਂਚ ਕਿਸ ਤਰ੍ਹਾਂ ਚੱਲੀ ਹੈ, CBI ਇਹਦੀ ਵੀ ਜਾਂਚ ਕਰਨ ਲੱਗੀ ਹੈ, ਇਹਦਾ ਕੀ ਪ੍ਰਭਾਵ ਪੰਜਾਬ ਦੀ ਸਿਆਸਤ ਤੇ ਕੋਈ ਪੈ ਸਕਦਾ?
3: ਪੈ ਸਕਦਾ, ਜ਼ਰੂਰ ਪੈ ਸਕਦਾ। ਪਹਿਲਾਂ ਤੇ ਪ੍ਰਭਾਵ ਇਹ ਹੈ ਕਿ ਪੰਜਾਬ ਸਰਕਾਰ ਦੇ ਉੱਤੇ ਦੋਸ਼ ਲੱਗੇਗਾ ਕਿ ਤੁਹਾਡੇ ਰਾਜ ਵਿੱਚ ਵਿਜੀਲੈਂਸ ਸਾਰਾ ਕੁਝ ਕਰਦੀ
2: ਜੀ,
3: ਤੇ ਕਰਦੀ ਤੇ ਪਿਛਲੇ ਰਾਜਾਂ ਦੇ ਵਿੱਚ ਵੀ ਹੋ ਰਹੀ ਹੈ। ਉਹਨਾਂ ਦੀ ਗੱਲ ਕਿਸੇ ਨੇ ਵੇਖਣੀ, ਮੌਜੂਦਾ ਸਰਕਾਰ ਦੇ ਖਿਲਾਫ ਦੋਸ਼ ਲੱਗੇਗਾ, ਲਾਓ, ਜ਼ਰੂਰ ਲਾਓ। ਇਹ ਕੋਈ ਮੰਨਣ ਨੂੰ ਤਿਆਰ ਨਹੀਂ ਕਿ ਵਿਜੀਲੈਂਸ ਦੇ ਡਾਇਰੈਕਟਰ ਦਾ PA ਸਾਰਾ ਕੁਝ ਆਪਣੀ ਮਰਜ਼ੀ ਨਾਲ ਹੀ ਕਰੀ ਜਾਂਦਾ ਸੀ, ਡਾਇਰੈਕਟਰ ਨੂੰ ਪਤਾ ਨਹੀਂ, ਚਲੋ ਅਸੀਂ ਮੰਨ ਵੀ ਲਈਏ। ਦੂਸਰਾ ਦੋਸ਼, ਜਿਹੜੇ ਦਲਾਲੀ ਕਰਨ ਵਾਲੇ ਪਿਓ ਪੁੱਤ ਫੜੇ ਗਏ ਵੱਡੇ ਚੋਰ, ਤੇ ਕਈਆਂ ਸਾਲਾਂ ਤੋਂ ਵਿਜੀਲੈਂਸ ਦੇ ਅਫਸਰਾਂ ਦੇ ਦਲਾਲੀ ਕਰਦੇ ਸੀ, ਝੂਠੀਆਂ ਸ਼ਿਕਾਇਤਾਂ ਕਰਕੇ ਲੋਕਾਂ ਤੋਂ ਪੈਸੇ ਠੱਗਦੇ ਸੀ, ਉਹ ਦੋਵੇਂ ਤੇ ਭਾਰਤੀ ਜਨਤਾ ਪਾਰਟੀ ਦੇ ਆ, ਤੇ ਉਹਨਾਂ ਚੋਂ ਇੱਕ ਜਣੇ ਨੂੰ ਇਸ ਵਾਰੀ ਵਿਧਾਨ ਸਭਾ ਦੀ ਟਿਕਟ ਵੀ ਮਿਲਣ ਵਾਲੀ ਸੀ, ਇਹਦਾ ਦੋਸ਼ ਕਿਹਦੇ ਸਿਰ ਲੱਗੇਗਾ? ਤੀਸਰੀ ਗੱਲ, ਇਹਦੇ ਤੋਂ ਅੱਗੇ ਵੱਧ ਕੇ ਇਹ ਸ਼ੁਰੂ ਹੋ ਗਈ ਆ, ਹੁਣ CBI ਕਹਿੰਦੀ ਆ ਕਿ ਅਸੀਂ ਵਿਜੀਲੈਂਸ ਦੀਆਂ ਉਹਨਾਂ ਸ਼ਿਕਾਇਤਾਂ ਦੀ ਪਿਛਲੀਆਂ ਦੀ ਪੜਤਾਲ ਕਰਨੀ ਆ ਜਿਨ੍ਹਾਂ ਚ ਕਲੀਨ ਚਿੱਟ ਮਿਲੀ ਆ। ਇਹਨਾਂ ਚ ਕੋਈ ਕੇਸ ਗੁਰਦਾਸਪੁਰ ਦਾ ਹੋ ਸਕਦਾ, ਕੋਈ ਹੁਸ਼ਿਆਰਪੁਰ ਦਾ, ਕੋਈ ਕੇਸ ਮਾਨਸਾ ਦਾ ਹੋ ਸਕਦਾ, ਕੋਈ ਕੇਸ ਮੋਗੇ ਦਾ। ਕੀ CBI ਉਹਨਾਂ ਸਾਰੇ ਵਿਜੀਲੈਂਸ ਕੇਸਾਂ ਦੀ ਪੜਤਾਲ ਕਰੂਗੀ? ਇਹ ਪੜਤਾਲ ਪੰਜਾਬ ਸਰਕਾਰ ਨੂੰ ਭਾਵੇਂ ਕਿਸੇ ਰਿਟਾਇਰਡ ਜੱਜ ਦੀ ਮਦਦ ਲੈ ਲੈਣ ਕਰਵਾ ਲੈਣੀ ਚਾਹੀਦੀ ਹੈ ਕਿ ਸਾਡੀ ਵਿਜੀਲੈਂਸ ਕੀ ਕਰਦੀ ਹੈ। ਪਰ CBI ਨੂੰ ਇਹ ਗੱਲ ਕਹਿਣ ਤੋਂ ਪਹਿਲਾਂ ਥੋੜਾ ਜਿਹਾ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ
2: ਜੀ
3: ਕਿ CBI ਦੇ ਆਪਣੇ ਕੇਸਾਂ ਵਿੱਚੋਂ ਅੱਜ ਤੱਕ ਸਿਰੇ ਕਿੰਨੇ ਲੱਗੇ ਆ, ਤੇ ਜਿਹੜੇ ਕੇਸ ਉਹਨਾਂ ਨੇ ਆਪੇ ਬਣਾਏ ਤੇ ਆਪੇ ਬਾਅਦ ਚ ਕਲੀਨ ਚਿੱਟਾਂ ਦੇਤੀਆਂ ਉਹ ਕਿੱਦਾਂ ਦੇਤੀਆਂ? ਮਹਾਰਾਸ਼ਟਰ ਦੇ ਵਿੱਚ ਡਿਪਟੀ ਮੁੱਖ ਮੰਤਰੀ ਅਜੀਤ ਪਵਾਰ, ਜਿਹੜਾ ਵੱਡੇ ਲੀਡਰ ਸ਼ਰਦ ਪਵਾਰ ਦਾ ਸਗਾ ਭਤੀਜਾ ਸੀ, ਉਹਦੇ ਖਿਲਾਫ 72,000 ਕਰੋੜ ਰੁਪਏ ਦੇ 72 ਕੇਸ ਬਣਾਏ। ਪਹਿਲਾਂ 70,000 ਕਰੋੜ ਕਹਿੰਦੇ ਸੀ, ਫਿਰ 72,000 ਕਰੋੜ ਕਹਿਣ ਲੱਗ ਪਏ, ਫਿਰ ਉਹ 72,72,72,3 ਹੋ ਗਏ ਕਿ 72,000 ਕਰੋੜ ਰੁਪਇਆ 72 ਕੇਸ ਨੇ। ਉਹ ਭਾਜਪਾ ਨਾਲ ਆ ਗਿਆ, 72 ਘੰਟੇ ਨਾਲ ਚਰਿਆ ਤੇ ਸਾਰੇ ਕੇਸ ਖਾਰਜ ਕਰਾ ਕੇ ਵਾਪਸ ਚਲਾ ਗਿਆ
2: ਜੀ।
3: ਜਿੱਥੇ 72,000 ਦੇ ਕੇਸ 72 ਘੰਟਿਆਂ ਦੇ ਵਿੱਚ ਖਾਰਜ ਹੋ ਜਾਂਦੇ ਆ, ਉਹਦੇ ਡਿਪਟੀ ਮੁੱਖ ਮੰਤਰੀ ਬਣਨ ਤੋਂ ਦੋ ਦਿਨ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਖਿਆ ਤੇ ਇਹੋ ਜਿਹੇ ਵੀ ਲੀਡਰ ਹੈ ਜਿਹੜੇ 70-72 ਹਜ਼ਾਰ ਕਰੋੜ ਰੁਪਏ ਦਾ ਘੁਟਾਲਾ ਕਰਦੇ। ਅਗਲੇ ਦਿਨ ਉਹ ਭਾਜਪਾ ਨਾਲ ਰਲ ਗਿਆ, ਡਿਪਟੀ ਮੁੱਖ ਮੰਤਰੀ ਬਣਾ ਦਿੱਤਾ ਤੇ 72 ਘੰਟਿਆਂ ਚ ਯਾਨੀ 3 ਦਿਨਾਂ ਦੇ ਅੰਦਰ ਅੰਦਰ ਸਾਰੇ ਕੇਸ ਖਾਰਜ ਕਰਤੇ, ਕਲੀਨ ਚਿੱਟ ਦੇ ਦਿੱਤੀ ਕਿ CBI ਇਸ ਗੱਲ ਦੀ ਪੜਤਾਲ ਕਰੇਗੀ ਕਿ ਮਹਾਰਾਸ਼ਟਰ ਦੀ ਵਿਜੀਲੈਂਸ ਨੇ ਤੇ ਮਹਾਰਾਸ਼ਟਰ ਦੀ ਪੁਲਿਸ ਨੇ ਇੰਨੇ ਕੇਸਾਂ ਚ 3 ਦਿਨਾਂ ਚ ਰਾਤ ਦਿਨ ਲਾ ਕੇ ਕਲੀਨ ਚਿੱਟਾਂ ਕਿੱਦਾਂ ਦਿੱਤੀਆਂ ਤੇ ਉਹਨਾਂ ਵਿਚ ਸਾਰੇ ਕੇਸ ਉੱਥੋਂ ਦੇ ਨਹੀਂ, ਕੁਝ ਕੇਸ CBI ਦੇ ਵੀ ਸੀ। ਕੀ CBI ਦੱਸੇਗੀ ਕਿ ਜਿਹੜੇ ਕੇਸ ਉਹ ਮਹਾਰਾਸ਼ਟਰ ਵਿਚ ਡਿਪਟੀ ਮੁੱਖ ਮੰਤਰੀ ਅਜੀਤ ਪਵਾਰ ਦੇ ਖਿਲਾਫ਼ ਬਣੇ ਸੀ ਉਹਨਾਂ ਦੇ ਕਲੀਨ ਚਿੱਟਾਂ ਕਿੱਦਾਂ ਦਿੱਤੀਆਂ ਗਈਆਂ? CBI ਦੂਸਰਿਆਂ ਦੀ ਪੜਤਾਲ ਕਰੇਗੀ ਕਿ ਆਪਣਾ ਰਿਕਾਰਡ ਪੇਸ਼ ਕਰੇਗੀ ਕਿ ਹੁਣ ਤੱਕ ਕਿੰਨੇ ਪਰਸੈਂਟ ਕੇਸਾਂ ਚ ਕਲੀਨ ਚਿੱਟਾਂ ਦਿੱਤੀਆਂ, ਕਿਉਂ ਦਿੱਤੀਆਂ ਤੇ ਉਹਦੇ ਬਦਲੇ ਚ ਕਿੰਨੇ ਕੀ ਲਿਆ ਜਾਂ ਕੀ ਸਿਆਸੀ ਸੌਦੇ ਵਜੇ। ਇਹੋ ਜਿਹੇ ਕੇਸ ਸ਼ਾਰਦਾ ਚਿੱਟ ਫੰਡ ਦੀ ਪੜਤਾਲ ਤੇ CBI ਕੋਲ ਸੀ ਨਾ, ਉਹਦੇ ਵਿਚ ਫਸੇ ਹੋਏ ਦੋ ਜਣੇ ਇਸ ਵੇਲੇ ਦੋ ਵੱਡੇ ਸੂਬਿਆਂ ਦੇ ਮੁੱਖ ਮੰਤਰੀ ਬਣਾ ਤੇ ਭਾਜਪਾ ਨੇ, ਕੀ CBI ਦੱਸੇਗੀ ਉਹਨਾਂ ਦੀਆਂ ਕਲੀਨ ਚਿੱਟਾਂ ਕਿੰਨੇ ਦਿੱਤੀਆਂ? ਜਾਂ ਫਿਰ ਉਹਨਾਂ ਦੇ ਕੇਸ ਵਿਜੀਲੈਂਸ ਨੂੰ ਦੇ ਦਿਓ, ਪੰਜਾਬ ਦੇ ਤੁਸੀਂ ਪੜਤਾਲ ਕਰ ਲਓ, ਦੋਵੇਂ ਠੀਕ ਹੋ ਜਾਣਗੇ।
2: ਜੀ ਕੌਣ ਸਾਹਿਬ, ਪੰਜਾਬ ਦੀ ਗੱਲ ਚੱਲਦੀ ਆ ਤਾਂ ਜ਼ਿਕਰ ਕਰਨਾ ਬਣਦਾ SIR ਦਾ, ਕਿਉਂਕਿ ਕੁਛ ਦਿਨਾਂ ਤੱਕ ਸ਼ੁਰੂ ਹੋਣਾ। ਪੰਜਾਬ ਦੇ ਵਿਚ ਵੀ ਕਹਿੰਦੇ ਸ਼ੱਕੀ ਵੋਟਾਂ ਆ, ਇਹ ਵੀ ਕੱਟੀਆਂ ਜਾ ਸਕਦੀਆਂ ਨੇ, ਇਹ ਪੂਰਾ ਮਾਮਲਾ ਕੀ ਆ?
3: ਪੰਜਾਬ ਦੇ ਬਾਰੇ ਤੇ ਅਜੇ ਇਸ਼ਾਰਾ ਕੀਤਾ ਕਿ ਸ਼ੱਕੀ ਵੋਟਾਂ ਨੇ, ਕਿੰਨੀਆਂ ਕੌਣ ਗਿਆ ਇਹ ਨਹੀਂ ਦੱਸਿਆ। ਮੈਂ ਅੱਜ ਦੇ ਸਵੇਰੇ ਹਰਿਆਣੇ ਦੇ ਅਖਬਾਰ ਪੜ੍ਹੇ ਨੈਟ ਤੇ, ਪੰਜਾਬ ਦੇ ਨਾਲ ਹਰਿਆਣੇ ਚ ਵੀ SIR ਹੋਣੇ ਆ
2: ਜੀ,
3: ਤੇ ਹਰਿਆਣੇ ਦੇ ਵਿੱਚੋਂ 25 ਲੱਖ ਵੋਟਾਂ ਕੱਟੀਆਂ ਜਾ ਸਕਦੀਆਂ ਤੇ ਹਰਿਆਣਾ ਪੰਜਾਬ ਤੋਂ ਵੱਡਾ ਤਾਂ ਨਹੀਂ, ਛੋਟਾ। ਜੇ 25 ਉੱਥੇ ਕੱਟਣਗੇ ਤੇ 30-32 ਲੱਖ ਸਾਡੇ ਵੀ ਕੱਟੀਆਂ ਜਾਣਗੀਆਂ
2: ਜੀ।
3: ਸਾਡੇ ਅਜੇ ਤੱਕ ਇਹੋ ਜਿਹਾ ਕੋਈ ਸਿਗਨਲ ਨਹੀਂ ਦਿੱਤਾ ਕਿ ਇੱਥੇ ਕਿੰਨੇ ਲੱਖ ਕੱਟੀਆਂ ਜਾਣੀਆਂ। ਜਦੋਂ ਇਹੋ ਜਿਹਾ ਮਾੜਾ ਜਿਹਾ ਕੋਈ ਸੰਕੇਤ ਵੀ ਆ ਗਿਆ, ਇੱਥੇ ਰੌਲਾ ਪੈ ਜਾਣਾ ਕਿ ਪੰਜਾਬ ਦੀਆਂ ਵੋਟਾਂ ਕੱਟਣ ਆ ਰਿਹਾ। ਹਰਿਆਣੇ ਚ ਰੌਲਾ ਪਾਉਣ ਜੋਗਾ ਕੋਈ ਨਹੀਂ, ਕਾਂਗਰਸ ਤੇ ਆਪੋ ਚ ਲੜੀ ਜਾਂਦੀ ਹੈ ਤੇ ਜਦੋਂ ਭਾਜਪਾ ਵਾਲੇ ਉੱਥੇ ਨੇ ਤੇ ਭਾਜਪਾ ਵਾਲੇ ਕੇਂਦਰ ਚੋਂ ਪੜਤਾਲ ਕਰਾਉਣ ਡਿਆ, ਉਹਨੇ ਆਖਿਆ 25 ਲੱਖ ਕੱਟ ਦੇਣੀ ਹੈ, ਕੋਈ ਰੌਲਾ ਨਹੀਂ ਪਿਆ, ਕੁਛ ਨਹੀਂ ਹੁੰਦਾ। ਤੇ ਜੇ ਕੁਛ ਨਹੀਂ ਹੁੰਦਾ ਤੇ ਉੱਥੋਂ ਵਾਲਾ ਜਿਹੜਾ ਘੁਆੜਾ ਉਹ ਪੰਜਾਬ ਵਿੱਚ ਵੀ ਆ ਕੇ ਚੱਲਣਾ, ਕਿੰਨੇ ਲੱਖ ਵੋਟਾਂ ਕੱਟੀਆਂ ਜਾਣਗੀਆਂ ਪਤਾ ਨਹੀਂ। ਜੋ ਕੁਝ ਬੰਗਾਲ ਚ ਹੋਇਆ, ਬਿਹਾਰ ਚ ਹੋਇਆ, ਤੁਸੀਂ ਸਮਝ ਲਓ ਕਿ ਤੁਹਾਡੇ ਵੀ ਆਉਣ ਵਾਲਾ
2: ਜੀ। ਪੰਨੂ ਸਾਹਿਬ, ਅਗਲੀ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੀ। ਸਿਖਰਲੀ ਅਦਾਲਤ ਨੇ ਕਿਹਾ ਚੋਣ ਕਮਿਸ਼ਨ ਦਾ ਸਾਫ਼ ਸੁਥਰਾ ਹੋਣਾ ਜ਼ਰੂਰੀ ਨਹੀਂ, ਦਿਖਣਾ ਵੀ ਜ਼ਰੂਰੀ ਹੈ, ਇਹ ਪੂਰਾ ਮਾਮਲਾ ਕੀ ਹੈ ਜੀ?
3: ਗੱਲ ਇਹ ਨਵਜੀਤ ਜੀ, 3-4 ਸਾਲ ਪਹਿਲਾਂ ਇਹ ਗੱਲ ਸੁਪਰੀਮ ਕੋਰਟ ਚ ਗਈ ਸੀ ਕਿ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਦਾ ਢੰਗ ਠੀਕ ਨਹੀਂ। ਉਹਨਾਂ ਨੇ ਸਰਕਾਰ ਨੂੰ ਮੁੜ ਮੁੜ ਆਖਿਆ, ਨਾ ਪਰਵਾਹ ਨਾ ਕੀਤੀ। ਉਸ ਵਕਤ ਦੇ ਚੀਫ ਜਸਟਿਸ ਨੇ ਬਾਕੀ ਜੱਜ ਸਾਹਿਬਾਨ ਨੂੰ ਨਾਲ ਲੈ ਕੇ ਇੱਕ ਫੈਸਲਾ ਦੇ ਦਿੱਤਾ ਕਿ 3 ਮੈਂਬਰੀ ਕਮੇਟੀ ਹੋਵੇਗੀ ਜਿਹਦੇ ਮੁਖੀ ਪ੍ਰਧਾਨ ਮੰਤਰੀ ਜੀ ਹੋਣਗੇ, ਨਾਲ ਆਪੋਜੀਸ਼ਨ ਦਾ ਲੀਡਰ ਹੋਵੇਗਾ ਤੇ ਤੀਸਰਾ ਭਾਰਤ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਆਫ ਇੰਡੀਆ ਹੋਣਗੇ। ਇਹ ਤਿੰਨੇ ਬੈਠ ਕੇ ਵਿਚਾਰ ਕਰਿਆ ਕਰਨਗੇ ਕਿ ਕਿਹੜੇ ਕਿਹੜੇ ਬੇਦਾਗ ਅਫਸਰ ਹੈ ਜਿਨ੍ਹਾਂ ਨੂੰ ਚੋਣ ਕਮਿਸ਼ਨ ਲਾਇਆ ਜਾ ਸਕਦਾ। ਉਹਨਾਂ ਨੇ ਪਾਰਲੀਮੈਂਟ ਚ ਅਗਲੇ ਹਫਤੇ ਹੀ ਬਿੱਲ ਲਿਆ ਕੇ ਪਾਸ ਕਰ ਦਿੱਤਾ ਕਿ ਸੁਪਰੀਮ ਕੋਰਟ ਵਾਲੀ ਗੱਲ ਠੀਕ ਨਹੀਂ ਗੀ। ਹੋਣਗੇ ਤਿੰਨ ਹੀ, ਉੱਚ ਪ੍ਰਧਾਨ ਮੰਤਰੀ ਜੀ ਹੋਣਗੇ, ਲੀਡਰ ਆਪੋਜੀਸ਼ਨ ਹੋਵੇਗਾ, ਤੀਸਰਾ ਬੰਦਾ ਨਾਲ ਕੈਬਨਿਟ ਰੈਂਕ ਦਾ ਇੱਕ ਮੰਤਰੀ ਹੋਵੇਗਾ ਕੇਂਦਰ ਦਾ, ਪਰ ਕਿਹੜਾ ਹੋਵੇਗਾ ਇਹ ਫੈਸਲਾ ਪ੍ਰਧਾਨ ਮੰਤਰੀ ਜੀ ਕਰਨਗੇ
2: ਜੀ।
3: ਯਾਨੀ ਪਹਿਲੇ ਤੈਅ ਕਰ ਲਿਆ, ਦੋ ਅਸੀਂ ਹੋਵਾਂਗੇ ਤੇ ਇੱਕ ਆਪੋਜੀਸ਼ਨ ਲੀਡਰ ਬੈਠਾ ਹੋਇਆ। ਇਹਨੂੰ ਸੁਪਰੀਮ ਕੋਰਟ ਚੈਲੇਂਜ ਕੀਤਾ ਗਿਆ, ਸੁਪਰੀਮ ਕੋਰਟ ਉਦੋਂ ਸੁਣਵਾਈ ਕਰਨਾ ਨਹੀਂ ਮੰਨੀ, ਫਿਰ ਚੋਣਾਂ ਸ਼ੁਰੂ ਹੋ ਗਈਆਂ, ਪਾਰਲੀਮੈਂਟ ਦੀਆਂ, ਕੇਸ ਫਿਰ ਚਲਾ ਗਿਆ, ਹੁਣ ਉਹਦੀ ਸੁਣਵਾਈ ਹੁੰਦੀ ਪਈ। ਉੱਥੇ ਇਹ ਮੁੱਦਾ ਉੱਠਿਆ ਦੇਸ਼ ਦੇ ਅਟਾਰਨੀ ਜਨਰਲ ਦੇ ਸਾਹਮਣੇ ਕਿ ਸਿਸਟਮ ਠੀਕ ਨਹੀਂ। ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਆਖਿਆ, ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਚੋਣ ਕਮਿਸ਼ਨ ਨਿਰਪੱਖ ਹੋਣਾ ਹੀ ਨਹੀਂ ਚਾਹੀਦਾ, ਨਿਰਪੱਖ ਦਿਸਣਾ ਵੀ ਚਾਹੀਦਾ। ਨਿਰਪੱਖ ਤਾਂ ਦਿਸੇਗਾ ਜੇ ਉਹਦੀ ਆਪਣੀ ਚੋਣ ਨਿਰਪੱਖਤਾ ਨਾਲ ਹੋਈ ਹੋਵੇ। ਜੇ ਚੋਣ ਕਮਿਸ਼ਨ ਨੂੰ ਚੁਣਨ ਵਾਲੇ ਚੋਣ ਕਮਿਸ਼ਨ ਦੀ ਚੋਣ ਠੀਕ ਨਹੀਂ ਤੇ ਫਿਰ ਉਹਦੇ ਨਿਰਪੱਖਤਾ ਕਿੱਦਾਂ ਆ ਸਕਦੀ ਹੈ? ਉਹਨਾਂ ਨੇ ਆਖਿਆ, ਇਹ ਦੱਸੋ, 3 ਜਣੇ ਬੈਠਦੇ ਆ, ਇੱਕ ਪ੍ਰਧਾਨ ਮੰਤਰੀ, ਇੱਕ ਲੀਡਰ ਆਪੋਜੀਸ਼ਨ, ਤੀਸਰਾ ਉੱਥੇ ਕੈਬਨਿਟ ਮੰਤਰੀ ਬਹਿਣਾ, ਔਰ ਕੈਬਨਿਟ ਮੰਤਰੀ ਵੀ ਉਹ ਬਹਿਣਾ ਜਿਹਦਾ ਨਾਂ
6: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
0: 92.7 FM CKJS
7: Mom, partner या grandpa, तुसी किस दे लिए वॉक कर रहे हो? आज ही रजिस्टर करो IG Wealth Management Walk for Alzheimer's ले। Saturday, May 30th नू, असिनी बोइन पार्क विच। डिमेंशिया का सामना करने के सफर च कोई भी इकला नहीं तुरेगा। रजिस्टर करो alzheimer.nb.ca/WFA।
3: ओ बेना जिदा ना प्रधानमंत्री जी तय करेंगे। ਜਦੋਂ ਪ੍ਰਧਾਨ ਮੰਤਰੀ ਨੇ ਇੱਕ ਰਾਏ ਰੱਖ ਦਿੱਤੀ, ਲੀਡਰ ਆਪੋਜੀਸ਼ਨ ਨੇ ਉਹਦਾ ਵਿਰੋਧ ਕਰਤਾ, ਕੋਲ ਬੈਠਾ ਕੈਬਨਿਟ ਮੰਤਰੀ ਕੇਂਦਰ ਦਾ ਆਪਣੇ ਪ੍ਰਧਾਨ ਮੰਤਰੀ ਦੇ ਖਿਲਾਫ ਰਾਏ ਦੇਣ ਦੀ ਇਹ ਗੁਸਤਾਖੀ ਕਰ ਸਕਦਾ? ਦੇਸ਼ ਦੇ ਅਟਾਰਨੀ ਜਨਰਲ ਨੂੰ ਪੁੱਛਿਆ ਗਿਆ ਤੇ ਉਹਨੇ ਅੱਗੋਂ ਜਵਾਬ ਦਿੱਤਾ, ਕਹਿੰਦਾ ਹਾਂ ਉਹ ਇੱਦਾਂ ਸ਼ਾਇਦ ਨਾ ਕਰ ਸਕੇ। ਇਹਦੇ ਤੋਂ ਸਾਫ਼ ਹੈ ਕਿ ਚੋਣ ਕਮਿਸ਼ਨ ਦੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਦਾ ਢੰਗ ਗਲਤ ਹੈ। ਫਿਰ ਚੋਣ ਕਮਿਸ਼ਨਰਾਂ ਨੇ ਆਪਣੇ ਆਪ ਨੂੰ ਰਾਜਨੀਤਿਕ ਰੰਗ ਚ ਰੰਗ ਲਿਆ ਕਿ ਕੇਂਦਰ ਸਰਕਾਰ ਨੇ ਉਹਨਾਂ ਨੂੰ ਕਾਨੂੰਨੀ ਤੌਰ ਤੇ ਇਹੋ ਜਿਹੀਆਂ ਛੋਟਾਂ ਵੀ ਦੇ ਦਿੱਤੀਆਂ ਕਿ ਜੋ ਮਰਜ਼ੀ ਕਰਿਓ, ਤੁਹਾਡੇ ਕੇਸ ਕੋਈ ਨਹੀਂ ਬਣੋ, ਤੁਹਾਨੂੰ ਪਰਵਾਹ ਕਰਨ ਦੀ ਲੋੜ ਨਹੀਂ। ਉਹਨਾਂ ਨੇ ਬਿਹਾਰ ਦੇ ਵਿੱਚ, ਬੰਗਾਲ ਦੇ ਵਿੱਚ, ਹੋਰ ਨੀ ਥਾਈ ਜਿਹੜੇ ਜਲਵੇ ਵਿਖਾਏ ਆ। ਜਿਸ ਤਰ੍ਹਾਂ ਬਾਕੀ ਸਾਰੇ ਦੇਸ਼ ਦੇ ਵਿੱਚ ਵੋਟਾਂ ਦੀ ਕੱਟ ਕਟਾਈ ਤੇ ਸੁਧਾਈ ਦਾ ਚੱਕਰ ਚਲਾਇਆ, ਹਰ ਪਾਸੇ ਨੁਕਤਾਚੀਨੀ ਹੋਈ ਆ। ਜਿਹੜੀਆਂ ਛੋਟਾਂ ਸੁਪਰੀਮ ਕੋਰਟ ਦੇ ਜੱਜਾਂ ਨੂੰ ਨਹੀਂ, ਉਹ ਇਹਨਾਂ ਨੂੰ ਮਿਲ ਗਈਆਂ। ਉਹਦੇ ਤੋਂ ਬਾਅਦ ਤੇ ਸਾਰਾ ਦੇਸ਼ ਕਹਿੰਦਾ ਪਿਆ ਕਿ ਚੋਣ ਕਮਿਸ਼ਨਰਾਂ ਦੀ ਆਪਣੀ ਚੋਣ ਹੀ ਨਿਰਪੱਖਤਾ ਨਾਲ ਨਹੀਂ।
6: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ, ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 1287 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
3: ਤੇ ਦੇਸ਼ ਦੀ ਚੋਣ ਪ੍ਰਕਿਰਿਆ ਨੂੰ ਇਹ ਨਿਰਪੱਖਤਾ ਨਾਲ ਕਿਵੇਂ ਚਲਾ ਸਕਦੇ ਆ, ਇਸ ਕਰਕੇ ਸੁਪਰੀਮ ਕੋਰਟ ਨੇ ਜੋ ਆਖਿਆ ਬਹੁਤ ਪਹਿਲਾਂ ਕਿਹਾ ਜਾਣਾ ਚਾਹੀਦਾ ਸੀ।
2: ਪਰ ਸਾਹਿਬ, ਦਿੱਲੀ ਦੇ ਵਿੱਚ ਇੱਕ ਮੀਟਿੰਗ ਹੋਈ, ਉੱਥੇ UAE ਤੇ ਇਰਾਨ ਦੇ ਮੰਤਰੀ ਆਪਸ ਵਿੱਚ ਭਿੜ ਪਏ ਆ। ਉਧਰਲੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ UAE ਦੀ ਯਾਤਰਾ ਤੇ ਨੇ, ਇਹਦਾ ਪ੍ਰਭਾਵ ਕੀ ਹੈ ਤੇ ਕਾਰਨ ਕੀ ਆ?
3: ਦੇਖੋ, ਕੱਲ ਉੱਥੇ ਮੀਟਿੰਗ ਹੋਈ ਬ੍ਰਿਕਸ ਦੇ ਦੇਸ਼ਾਂ ਦੀ। ਬ੍ਰਿਕਸ ਦੇ ਦੇਸ਼ ਪਹਿਲਾਂ ਬ੍ਰਿਕਸ ਨਹੀਂ ਸੀ ਹੁੰਦਾ, ਰਿਕ ਹੁੰਦਾ ਸੀ, ਰਸ਼ੀਆ, ਇੰਡੀਆ, ਚਾਈਨਾ, RIC। ਇਹਨਾਂ ਤਿੰਨਾਂ ਦੇ ਗਠਜੋੜ ਚ ਬ੍ਰਾਜ਼ੀਲ ਰਲਿਆ ਤੇ ਉਹਦੀ ਬੀ ਲੈ ਕੇ ਬ੍ਰਿਕ ਬਣਾਤਾ, ਸਾਊਥ ਅਫਰੀਕਾ ਰਲਿਆ ਤੇ ਉਹਦਾ ਐਸ ਲੀ ਕੇ ਬ੍ਰਿਕਸ ਬਣਾਤਾ। ਫਿਰ ਹੌਲੀ ਹੌਲੀ ਹੋਰ ਰਲਦੇ ਰਹੇ, ਨਾ ਬ੍ਰਿਕਸ ਰਿਹਾ, ਇਸ ਵੇਲੇ 30 ਤੋਂ ਵੱਧ ਦੇਸ਼ ਚ ਸ਼ਾਮਲ ਨੇ। ਕੱਲ ਵਿਦੇਸ਼ ਮੰਤਰੀਆਂ ਦੀ ਮੀਟਿੰਗ ਸੀ, ਉਹਦੇ ਚ UAE ਯਾਨੀ ਯੂਨਾਈਟਿਡ ਅਰਬ ਐਮੀਰੇਟਸ, ਉਹਨਾਂ ਦਾ ਡਿਪਟੀ ਵਿਦੇਸ਼ ਮੰਤਰੀ ਵੀ ਆਇਆ ਸੀ, ਇਰਾਨ ਦਾ ਵਿਦੇਸ਼ ਮੰਤਰੀ ਵੀ ਉੱਥੇ ਸੀ। ਉੱਥੇ ਇਰਾਨ ਦੇ ਵਿਦੇਸ਼ ਮੰਤਰੀ ਨੇ ਆਖਿਆ ਕਿ ਸਾਡੇ ਸਿਵਲੀਅਨ ਲੋਕ ਬਹੁਤ ਮਾਰੇ ਗਏ ਜੰਗ ਚ, ਇਹਦੇ ਖਿਲਾਫ਼ ਤੁਹਾਨੂੰ ਮਤਾ ਪਾਸ ਕਰਨਾ ਚਾਹੀਦਾ। UAE ਦੇ ਵਿਦੇਸ਼ ਮੰਤਰੀ ਨੇ ਆਖਿਆ ਤੁਸੀਂ ਸਾਡੇ ਦੇਸ਼ ਦੇ ਉੱਤੇ ਤੇਲ ਵਾਲੇ ਅਦਾਰਿਆਂ ਤੇ ਹੋਰ ਥਾਵਾਂ ਤੇ ਹਮਲੇ ਕੀਤੇ, ਤੁਸੀਂ ਸਾਡੇ ਦੇਸ਼ ਤੇ ਕਿਉਂ ਕੀਤੇ? ਇਰਾਨ ਵਾਲੇ ਨੇ ਆਖਿਆ ਸੀ ਤੁਹਾਡੇ ਤੇ ਨਹੀਂ ਕੀਤੇ। ਤੁਹਾਡੇ ਦੇਸ਼ ਦੇ ਵਿੱਚ ਤੁਸੀਂ ਅਮਰੀਕਾ ਨੂੰ ਅੱਡਾ ਬਣਾਉਣ ਦਾ ਮੌਕਾ ਕਿਉਂ ਦਿੱਤਾ? ਤੁਹਾਡੇ ਹਵਾਈ ਅੱਡੇ ਤੁਹਾਡੇ ਨਹੀਂ, ਦੇਸ਼ ਤੁਹਾਡੇ ਚ ਹੈ। ਤੇ ਉਹਨੇ ਅਮਰੀਕਾ ਵਰਤਦਾ, ਅਮਰੀਕਾ ਦੀ ਏਅਰਫੋਰਸ ਵਰਤੀ ਹੈ
2: ਜੀ,
3: ਉੱਥੋਂ ਉੱਡ ਕੇ ਜਹਾਜ਼ ਆਉਂਦੇ ਆ ਤੇ ਇਰਾਨ ਤੇ ਹਮਲਾ ਕਰਦੇ, ਵਾਪਸ ਉੱਥੇ ਜਾਂਦੇ ਆ, ਮਿਜ਼ਾਈਲਾਂ ਉੱਥੋਂ ਦਾਗੀਆਂ ਜਾਂਦੀਆਂ ਤੇ ਅਸੀਂ ਫਿਰ ਉੱਥੇ ਹਮਲਾ ਕਰਨਾ ਨੀ ਜਿੱਥੋਂ ਤੁਸੀਂ ਕਰਦੇ। ਤੁਸੀਂ ਉਹਨਾਂ ਨੂੰ ਰੋਕਿਆ ਇਸ ਗੱਲ ਤੇ ਤੂੰ ਤੂੰ ਮਹਿਮੇ ਹੋਈ। ਉਹਨੇ ਫਿਰ ਇਰਾਨ ਦੇ ਵਿਦੇਸ਼ ਮੰਤਰੀ ਨੇ ਇਹ ਵੀ ਸੁਣਾ ਤਾ ਮੂੰਹ ਤੇ ਕਿ ਤੁਹਾਨੂੰ ਇਹ ਪਤਾ ਸਾਡੇ ਦੇਸ਼ ਵਿੱਚ ਇੱਕ ਹੋਸਟਲ ਚ 162 ਬੱਚੀਆਂ ਸਕੂਲ ਦੀਆਂ ਵਿਦਿਆਰਥਣਾਂ ਉਹ ਮਾਰੀਆਂ ਗਈਆਂ, ਸ਼ਹਿਰ ਦਾ ਨਾਮ ਮੀਨਾਬ ਸੀ। ਇਰਾਨ ਦਾ ਵਿਦੇਸ਼ ਮੰਤਰੀ ਜਿਹੜੇ ਜਹਾਜ਼ ਤੇ ਚੜ ਗਿਆ ਇਰਾਨ ਵਾਲੇ ਜਹਾਜ਼ ਤੇ, ਉਸ ਜਹਾਜ਼ ਦਾ ਨਾਮ ਵੀ ਉਹਨਾਂ ਨੇ ਮੀਨਾਬ 162 ਰੱਖਿਆ। ਮੀਨਾਬ ਉਹ ਸ਼ਹਿਰ ਆ ਜਿੱਥੇ ਬੱਚੀਆਂ ਮਾਰੀਆਂ ਗਈਆਂ, ਤੇ 162 ਗਿਣਤੀ ਆ ਜਿਹੜੀਆਂ ਬੱਚੀਆਂ ਅਮਰੀਕਾ ਦੇ ਹਮਲੇ ਚ ਮਾਰੀਆਂ ਗਈਆਂ। ਉਹਨੇ ਆਖਿਆ ਆਓ ਮੇਰਾ ਜਹਾਜ਼ ਵੇਖ ਲਓ, ਉਹ ਬੱਚੀਆਂ ਕਿੱਥੋਂ ਮਾਰੀਆਂ, ਕਿਹਨੇ ਮਰਵਾਤੀਆਂ, ਤੁਸੀਂ ਸਾਡੇ ਗੁਆਂਢੀ ਦੇਸ਼ ਹੋ, ਸਾਡੇ ਭਾਈਬੰਦ ਹੋ, ਤੇ ਅਮਰੀਕਾ ਦੇ ਹਮਲਿਆਂ ਵਾਸਤੇ ਪਲੇਟਫਾਰਮ ਤੁਸੀਂ ਦਿੱਤਾ, ਤੇ ਫਿਰ ਤੁਸੀਂ ਕਹਿੰਦੇ ਆ ਕਿਸੇ ਜਵਾਬੀ ਹਮਲਾ ਨਾ ਕਰੀਏ, ਅਸੀਂ ਤੁਹਾਡੀ ਰਾਜਧਾਨੀ ਚ ਕਿਸੇ ਪੈਲਸ ਤੇ ਹਮਲਾ ਕੀਤਾ, ਕਿਸੇ ਹੋਸਟਲ ਤੇ ਕੀਤਾ, ਜਦੋਂ ਅਮਰੀਕਾ ਇੱਥੋਂ ਜਾ ਕੇ ਸਾਡੇ ਉੱਤੇ ਹਮਲੇ ਕਰਦਾ, ਤੇ ਜਿੱਥੋਂ ਹਮਲਾ ਕਰਨ ਜਾਂਦਾ ਅਸੀਂ ਫਿਰ ਉਹ ਸਾਡੇ ਉੱਤੇ ਹਮਲਾ ਨਹੀਂ ਕਰਨਾ, ਉਹ ਫਿਰ ਉਹਨੇ ਅੱਗੇ ਸੁਣਾਤੀਆਂ। ਹੁਣ ਏਦਾਂ ਦੇ ਹਾਲਾਤ ਚ ਜਦੋਂ ਟੈਨਸ਼ਨ ਸੀ, ਭਾਰਤ ਦੇ ਪ੍ਰਧਾਨ ਮੰਤਰੀ ਦਾ ਐਨ ਇਸ ਮੌਕੇ ਯੂਏ ਚ ਜਾਣਾ ਸ਼ਾਇਦ ਕਈ ਲੋਕਾਂ ਨੂੰ ਚੰਗਾ ਨਾ ਲੱਗੇ। ਉਹ ਆਪਣੀ ਯਾਤਰਾ ਦੋ ਚਾਰ ਦਿਨ ਅੱਗੇ ਪਿੱਛੇ ਕਰ ਸਕਦੇ ਸੀ, ਇਰਾਨ ਦੇ ਉੱਤੇ ਹਮਲਾਵਰੀ ਹੋ ਰਹੀ, ਪ੍ਰਧਾਨ ਮੰਤਰੀ ਜੀ ਯੂਏ ਪਹੁੰਚ ਗਏ, ਉਸ ਗੱਲ ਦਾ ਅਸਰ ਸ਼ਾਇਦ ਦੁਨੀਆਂ ਦੇ ਉੱਤੇ ਚੰਗਾ ਨਾ ਪਵੇ। ਉਦਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ, ਮੈਂ ਤਾਂ ਸ਼ੁਰੂ ਹੀ ਕਹਿੰਦਾ ਵੀ ਇੱਥੇ ਉਹ ਦੇਸ਼ ਵਿੱਚ ਜਿੱਦਾਂ ਵੀ ਹੋਵੇ, ਉਹਨਾਂ ਦੀ ਰਾਜਨੀਤੀ ਜੋ ਵੀ ਹੋਵੇ, ਅਸੀਂ 100 ਵਾਰੀ ਨੁਕਤਾ ਚ ਨਹੀਂ ਕਰੀਏ, ਪਰ ਸਾਡਾ ਪ੍ਰਧਾਨ ਮੰਤਰੀ ਬਾਹਰ ਜਾਵੇ ਤੇ 140 ਕਰੋੜ ਲੋਕਾਂ ਦਾ ਪ੍ਰਧਾਨ ਮੰਤਰੀ, ਅਸੀਂ ਆਪਣੇ ਪ੍ਰਧਾਨ ਮੰਤਰੀ ਦੇ ਵਿਰੋਧ ਵਿੱਚ ਨਹੀਂ ਜਾਂਦੇ, ਪਰ ਪ੍ਰਧਾਨ ਮੰਤਰੀ ਨੂੰ ਜਾਣ ਲੱਗਿਆ ਇਹੋ ਜਿਹਾ ਕੋਈ ਮੁਹੂਰਤ ਕਢਾ ਲੈਣਾ ਚਾਹੀਦਾ ਸੀ ਜਿਹੜਾ ਚੰਗਾ ਹੋਵੇ, ਐਨ ਇਸ ਮੌਕੇ ਜਾਣਾ।
6: ਪ੍ਰਿਸਟੀਨ ਡੈਂਟਲ, ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ, ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰਸ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲੇ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ, 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444, 4313174444।
3: ਜਦੋਂ ਉੱਥੋਂ ਇੰਨੀ ਹਮਲਾਵਰੀ ਹੋ ਰਹੀ ਹੋਵੇ ਸ਼ਾਇਦ ਚੰਗਾ ਨਾ ਲੱਗੇ
2: ਜੀ। ਪਰ ਸਾਹਿਬ, ਅਗਲੀ ਗੱਲ ਕਰਦੇ ਹਾਂ ਦਿੱਲੀ ਦੀ। ਐਕਸਾਈਜ਼ ਪਾਲਿਸੀ ਨਾਲ ਸੰਬੰਧਿਤ ਇੱਕ ਕੇਸ ਚੱਲਦਾ ਪਿਆ ਤੇ ਜਸਟਿਸ ਸਵਰਨ ਕਾਂਤਾ ਹੁਣ ਨੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਕੇਜਰੀਵਾਲ ਸਾਹਿਬ ਕਹਿੰਦੇ ਜਿੱਤ ਹੋ ਗਈ ਹੈ, ਪਰ ਉਹਨਾਂ ਤੇ ਮਾਣਹਾਨੀ ਦਾ ਪਰਚਾ ਕਰਨ ਦੀ ਤਿਆਰੀ ਵੀ ਹੈ, ਇਹ ਗੱਲ ਕਿੱਧਰ ਨੂੰ ਜਾ ਸਕਦੀ? ਹੁਣ
3: ਕਾਰਵਾਈ ਸ਼ੁਰੂ ਕਰਤੀ ਹੈ ਮਾਣਹਾਨੀ ਦੀ, ਅਰਵਿੰਦ ਕੇਜਰੀਵਾਲ ਦੇ ਖਿਲਾਫ ਕੇਸ ਸੀ, ਪਹਿਲਾਂ ਕੇਜਰੀਵਾਲ ਨੂੰ ਜੇਲ੍ਹ ਚ ਰੱਖਿਆ, ਫਿਰ ਜ਼ਮਾਨਤ ਹੋ ਗਈ, ਕੇਸ ਲੜਿਆ, ਜ਼ਿਲ੍ਹਾ ਜੱਜ ਨੇ ਉਹਨਾਂ ਨੂੰ ਬਰੀ ਕਰਤਾ
2: ਜੀ।
3: ਉਹਨਾਂ ਦੇ ਬਰੀ ਹੋਣ ਤੋਂ 5-6 ਘੰਟਿਆਂ ਬਾਅਦ CBI ਨੇ ਬੜੀ ਤੇਜ਼ੀ ਨਾਲ ਫੜਾਉਣ ਫਾਈਲ ਲਿਜਾ ਕੇ ਹਾਈਕੋਰਟ ਚ ਕਰ ਦਿੱਤੀ, ਤੇ ਹਾਈਕੋਰਟ ਦੇ ਜੱਜ ਜਸਟਿਸ ਸਵਰਨ ਕਾਂਤਾ ਨੇ ਕਾਰਵਾਈ ਸ਼ੁਰੂ ਕਰਤੀ। ਉਹ ਕਹਿੰਦਾ 5-6 ਘੰਟਿਆਂ CBI ਨੇ ਫਾਈਲ ਵੀ ਤਿਆਰ ਕਰਤੀ 500-600 ਸਫ਼ਿਆਂ ਦੀ, ਜਸਟਿਸ ਸਵਰਨ ਕਾਂਤਾ ਕਿੰਨੇ ਉਹਨਾਂ ਕੋਲ ਰਿਸੋਰਸ ਹੈਗੇ ਨਾ ਕਰਤੀ, ਤੇ ਉਹ ਕਹਿੰਦਾ ਤੁਸੀਂ ਵੀ ਐਡੀ ਛੇਤੀ ਪੜ੍ਹਤੀ ਕਿ ਉਸੇ ਵੇਲੇ ਆਉਂਦੀ ਫਾਈਲ ਤੇ ਨੋਟਿਸ ਵੀ ਜਾਰੀ ਕਰਤਾ। ਫਿਰ ਉਹਨੇ ਆਖਿਆ ਕਿ ਦੇਸ਼ ਦੇ ਸੋਲਿਸਿਟਰ ਜਨਰਲ ਮੇਰੇ ਖਿਲਾਫ਼ ਕੇਸ ਲੜਨ ਆਉਂਦੇ ਆ, ਤੇ ਸੋਲਿਸਿਟਰ ਜਨਰਲ ਕੋਲ ਤੁਹਾਡੇ ਦੋਵੇਂ ਪੁੱਤਰ ਜਿਹੜੇ ਆ ਵਕੀਲਾਂ ਦੇ ਪੈਨਲ ਤੇ ਆ, ਪੈਨਲ ਤੇ ਜਿਹੜੇ ਵਕੀਲ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ, ਕੇਸਾਂ ਦੇ ਹਿਸਾਬ ਨਾਲ ਮਿਲਦੇ ਆ, ਕਿੰਨੇ ਪੈਸੇ ਮਿਲਣੇ? ਸਭ ਤੋਂ ਵੱਧ ਕੇਸ ਤੇ ਕੇਸਾਂ ਦੇ ਵਰਦੇ ਚ ਕਰੋੜਾਂ ਰੁਪਏ ਇਸ ਸੋਲਿਸਿਟਰ ਜਨਰਲ ਦੀ ਕਿਰਪਾ ਨਾਲ ਤੁਹਾਡੇ ਪੁੱਤਰਾਂ ਨੂੰ ਮਿਲ ਰਿਹਾ, ਤੇ ਜਦੋਂ ਤੁਹਾਡੇ ਪੁੱਤਰਾਂ ਨੂੰ ਇੰਨੇ ਕੇਸ ਦੇਣ ਵਾਲਾ ਸੋਲਿਸਿਟਰ ਜਨਰਲ ਮੇਰੇ ਸਾਹਮਣੇ ਖੜਾ ਹੋਵੇ ਤੇ ਤੁਹਾਡੇ ਸਾਹਮਣੇ ਬੋਲ ਰਿਹਾ ਹੋਵੇ, ਤੁਸੀਂ ਖਿਲਾਫ਼ ਫੈਸਲਾ ਦੇ ਨਹੀਂ ਸਕਦੇ, ਮੈਨੂੰ ਸਾਫ਼ ਕਿੱਥੋਂ ਮਿਲਣਾ? ਜਸਟਿਸ ਸਵਰਨ ਕਾਂਤਾ ਨੇ ਆਖਿਆ ਮੈਂ ਨਹੀਂ ਮੰਨਦੀ, ਉਹ ਕਹਿੰਦਾ ਤੁਸੀਂ ਇਹ ਕੇਸ ਛੱਡ ਦਿਓ, ਨਹੀਂ ਛੱਡਿਆ। ਉਹਨੇ ਆਖਿਆ ਠੀਕ ਹੈ ਫਿਰ ਤੁਸੀਂ ਫੈਸਲਾ ਕਰਨਾ ਕਰ ਦਿਓ, ਨਾ ਮੈਂ ਆਪ ਪੇਸ਼ ਹੋਣਾ ਨਾ ਮੈਂ ਆਪਣਾ ਵਕੀਲ ਕਰਨਾ, ਵੇਖੀ ਜਾਓ ਜੋ। ਇਹਦੇ ਨਾਲ ਪ੍ਰੈਸ਼ਰ ਵੱਧ ਗਿਆ, ਜਸਟਿਸ ਸਵਰਨ ਕਾਂਤਾ ਨੇ ਅਖੀਰ ਆਖਿਆ ਮੈਂ ਕੇਸ ਤੋਂ ਪਾਸੇ ਹਟਦੀ ਹਾਂ ਤੇ ਹਟ ਗਈ। ਪਰ ਨਾਲ ਉਹਨੇ ਚਿਰ ਤੱਕ ਸੋਸ਼ਲ ਮੀਡੀਆ ਦੇ ਪ੍ਰਚਾਰ ਸ਼ੁਰੂ ਹੋ ਗਿਆ, ਉਹਨੇ ਆਖਿਆ ਪ੍ਰਚਾਰ ਕੇਜਰੀਵਾਲ ਤੇ ਉਹਦੀ ਟੀਮ ਨੇ ਸ਼ੁਰੂ ਕੀਤਾ, ਉਹਨਾਂ ਉੱਤੇ ਮਾਣਨ ਦਾ ਕੇਸ ਚਲਾਇਆ ਜਾਵੇ। ਉਹਨਾਂ ਕੀਤਾ ਜਾਂ ਨਹੀਂ ਕੀਤਾ, ਪਰ ਮੈਂ ਸਮਝਦਾ ਕਿ ਜਸਟਿਸ ਸਵਰਨ ਕਾਂਤਾ ਨੇ ਇਹਦੇ ਵਾਸਤੇ ਹਾਲਾਤ ਆਪ ਪੈਦਾ ਕੀਤੇ, ਹੁਣ ਵੀ ਤਾਂ ਕੇਸ ਛੱਡਿਆ ਹੈ
2: ਜੀ,
3: ਜੇ ਪਹਿਲਾਂ ਛੱਡ ਦਿੱਤਾ ਹੁੰਦਾ ਤੇ ਨੌਬਤ ਕਾਹਨੂੰ ਆਉਂਦੀ, ਜੇ ਤੁਸੀਂ ਵੇਲੇ ਸਿਰ ਛੱਡ ਜਾਂਦੇ।
2: ਅਗਲੀ ਗੱਲ ਪੰਨੂ ਸਾਹਿਬ ਹਰਿਆਣਾ ਦੀ ਕਰਦੇ ਹਾਂ। 590 ਕਰੋੜ ਰੁਪਏ ਤੋਂ ਵੱਧ ਦਾ ਕਪੜਾ, ਉਹਦੇ ਵਿੱਚ ਕਈ ਵੱਡੇ ਅਫਸਰਾਂ ਦੇ ਨਾਮ ਆਏ, ਹੁਣ ਕਹਿੰਦੇ 5 IAS ਅਫਸਰ ਉਹਨਾਂ ਖਿਲਾਫ਼ ਕਾਰਵਾਈ ਕਰਨ ਨੂੰ ਮਨਜ਼ੂਰੀ ਮਿਲ ਗਈ ਹੈ, ਇਹ ਗੱਲ ਕਿੱਧਰ ਜਾ ਸਕਦੀ ਹੈ?
3: ਜਿਹੜੇ 5 IAS ਅਫਸਰ, ਦੱਸਦਿਆਂ ਸ਼ਰਮ ਆਉਂਦੀ ਹੈ ਕਿ ਇੰਨੀ ਇੰਨੀ ਲੰਮੀ ਸਰਵਿਸ ਕਰਕੇ ਤੇ ਜਾਣ ਲੱਗਿਆ ਕਲੰਕ ਲਵਾ ਕੇ ਚਲਾਉਣਗੇ। ਇੱਕ ਉਹਨਾਂ ਚੋਂ IAS ਅਫਸਰ ਬੀਬੀ ਹੈ, 14 ਸਾਲ ਦੀ ਸਰਵਿਸ, ਇੱਕ ਸ਼੍ਰੀਮਾਨ ਨੇ 15 ਸਾਲ ਦੀ ਸਰਵਿਸ ਹੈ, ਇੱਕ ਹੋਰ ਨੇ ਉਹਨਾਂ ਦੀ 24 ਸਾਲ ਦੀ ਸਰਵਿਸ ਹੈ, ਇੱਕ ਹੋਰ ਨੇ ਉਹਨਾਂ ਦੀ 26 ਸਾਲ ਦੀ ਸਰਵਿਸ ਆ ਤੇ ਇੱਕ IAS ਅਫਸਰ ਤਾਂ ਰਿਟਾਇਰਮੈਂਟ ਦੇ ਨੇੜੇ ਆ, 35 ਸਾਲ ਦੀ ਸਰਵਿਸ ਹੋ ਗਈ ਆ ਤੇ ਉਹਦਾ ਨਾਂ ਇਸ ਘਪਲੇ ਚ ਆ ਗਿਆ। ਇਹਨਾਂ ਨੇ 590 ਕਰੋੜ ਤੋਂ ਵੱਧ ਦਾ ਘਪਲਾ ਕੀਤਾ ਤੇ ਕਰਵਾਇਆ। ਏਡੀਆਂ ਏਡੀਆਂ ਵੱਡੀਆਂ ਰਫਰੀਆਂ ਹੁੰਦੀਆਂ ਰਹੀਆਂ, ਸਰਕਾਰ ਸੁੱਤੀ ਰਹੀ, ਸਰਕਾਰ ਨੇ ਵੀ ਵੇਲੇ ਸਿਰ ਕੁਛ ਨੀ ਕੀਤਾ ਜਦਕਿ ਚੇਤਾਵਨੀਆਂ ਮਿਲਦੀਆਂ ਸੀ ਕੰਮ ਖਰਾਬ ਹੋ ਰਿਹਾ ਜੀ। ਹੁਣ ਇਹਨਾਂ ਦੇ ਉੱਤੇ ਕੇਸ ਚਲਾਉਣ ਦੀ ਮਨਜ਼ੂਰੀ ਦਿੰਦਿਆਂ ਦਿੰਦਿਆਂ ਕਾਫੀ ਲੇਟ ਕਰਤੀ ਪਰ ਕਰਤੀ ਹੈ। ਉਦਾਂ ਮੈਂ ਦੱਸਦਿਆਂ ਕਿ ਬਾਕੀ ਥਾਵਾਂ ਦਾ ਰੌਲਾ ਬਹੁਤ ਪੈਂਦਾ, ਹਰਿਆਣੇ ਚ ਘੱਟ ਪੈਂਦਾ, ਸਾਡੇ ਪੰਜਾਬ ਚ 3 ਦਿਨ ਪੈ ਜਾਂਦਾ। ਹਾਲਾਤ ਉਦਾਂ ਦੇ ਆ ਜਿੱਦਾਂ ਦੇ ਪੰਜਾਬ ਚ ਆ, ਸਾਰੇ ਰਾਜਾਂ ਚ ਲਗਭਗ ਇੱਕੋ ਜਿਹਾ ਹਾਲ ਆ
2: ਜੀ। ਪੰਸਾ ਵੇਲਾ ਪ੍ਰੋਗਰਾਮ ਦੀ ਸਮਾਪਤੀ ਦਾ ਤੁਸੀਂ ਜੁੜੇ, ਬਹੁਤ ਧੰਨਵਾਦ ਜੀ।
3: ਜੀ ਬਹੁਤ ਮਿਹਰਬਾਨੀ, ਸ਼ੁਕਰੀਆ ਜੀ।
2: ਇਸ ਤਰ੍ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਿਨ੍ਹਾਂ ਦੇ ਖਾਸ ਮਸਲਿਆਂ ਤੇ ਗੱਲਬਾਤ ਕੀਤੀ। ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ, ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।

0: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
1: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
2: ਉਹ ਬੇਸ਼ੱਕ ਵੈਲੀ ਇੱਥੇ ਬੰਨੇ ਜੰਨੇ ਆ, ਪਰ ਮਾਲਵੇ ਦੇ ਜੱਟ ਮੰਨੇ ਪਰਮੰਨੇ ਆ। ਵੈਰੀ ਦਾ ਗਰੂਰ ਅਸੀਂ ਸਣੇ ਲੱਤ ਭੰਨਿਆ, ਤੇ ਮੌਤ ਨੂੰ ਤਾਂ ਮਿੱਤਰਾਂ ਨੇ ਰਖੇਲ ਮੰਨਿਆ। ਰਖੇਲ

0: Listen to 92.7 FM CKJS on the iHeartRadio app. Get the app for free in your app store now. Search iHeartRadio.
1: ਮੈਨੀਟੋਬਾ ਵਿੱਚ ਖਸਰੇ ਦੇ ਮਾਮਲੇ ਵੱਧ ਰਹੇ ਹਨ। ਤੁਸੀਂ ਇਸ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ। ਕਿਸੇ ਭਰੋਸੇਯੋਗ ਕੇਅਰ ਪ੍ਰੋਵਾਈਡਰ ਨਾਲ ਗੱਲ ਕਰੋ ਜਾਂ ਹੋਰ ਜਾਣਕਾਰੀ ਲਈ manitoba.ca/measles ਤੇ ਜਾਓ। ਮੈਨੀਟੋਬਾ ਸਰਕਾਰ ਵੱਲੋਂ ਇੱਕ ਸੁਨੇਹਾ।
2: ਪ੍ਰਾਈਮ ਮਿਨਿਸਟਰ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਦੁਪਹਿਰ ਤੱਕ ਬੇਹੱਦ ਗਰਮੀ ਪਈ ਆ, ਲਗਭਗ 43 ਡਿਗਰੀ ਤੱਕ ਤਾਪਮਾਨ, ਅਤੇ ਆਥਣ ਦੇ ਵੇਲੇ ਪੰਜਾਬ ਦੇ ਤਾਪਮਾਨ ਦੇ ਵਿੱਚ ਇੱਕਦਮ ਕੂਣੀ ਮੋੜ ਆਇਆ। ਲਗਾਤਾਰ ਕਈ ਥਾਵਾਂ 'ਤੇ ਹਨੇਰੀ ਚੱਲੀ, ਕੁਝ ਕੁ ਥਾਵਾਂ 'ਤੇ ਛਿੱਟੇ ਵੀ ਪਏ ਆ। ਜਦੋਂ ਤੱਕ ਅਸੀਂ ਇਸ ਪ੍ਰੋਬਲਮ ਨੂੰ ਰਿਕਾਰਡ ਕਰ ਰਹੇ ਹਾਂ, ਜਲੰਧਰ ਦੇ ਵਿੱਚ ਪੂਰੀ ਬਦਲਵਾਈ ਆ ਅਤੇ ਤਾਰਾ ਇੱਕ ਵੀ ਨਹੀਂ ਆ। ਮਤਲਬ ਕਹਿਣ ਦਾ ਇਹ ਜੀ ਕਿ ਪਲ ਦੇ ਵਿੱਚ ਮੌਸਮ ਕਿਵੇਂ ਅਤੇ ਪਲ ਦੇ ਵਿੱਚ ਕਿਵੇਂ ਇਸ ਵੇਲੇ ਇਹ ਰੰਗ ਆ, ਅਤੇ ਮਈ ਦੇ ਮਹੀਨੇ ਦੇ ਵਿੱਚ ਮੌਸਮ ਇਵੇਂ ਰੰਗ ਵਟਾਵੇ, ਇਹਦੇ ਉੱਤੇ ਹੈਰਾਨੀ ਹੋਣੀ ਕੁਦਰਤੀ ਆ। ਗੱਲ ਇਕੱਲੀ ਪੰਜਾਬ ਦੀ ਨਹੀਂ ਆ, ਗੱਲ ਯੂਪੀ ਦੀ ਕਰੀਏ, ਉੱਥੇ ਤਾਂ ਹੱਦ ਹੀ ਹੋ ਗਈ। 110 ਤੋਂ ਵੱਧ ਮੌਤਾਂ ਹੁਣ ਤੱਕ ਉੱਥੇ ਹੋਈਆਂ। ਉੱਥੇ ਇੰਨੀ ਹਨੇਰੀ, ਇੰਨਾ ਵੱਡਾ ਤੂਫਾਨ ਆਇਆ ਵੀ ਬੰਦੇ ਉੱਡ ਗਏ। ਮੈਂ ਹੈਰਾਨ ਇਸ ਗੱਲ ਦੇ ਉੱਤੇ ਹੋਇਆ ਵੀ ਜੇਕਰ ਕੋਈ AI ਦੀ ਵੀਡੀਓ ਹੋਵੇ, ਆਪਾਂ ਕਹਾਂਗੇ ਵੀ ਇਹ AI ਰਾਹੀਂ ਬਣਾਈ ਆ। ਇਹ ਕੋਈ AI ਰਾਹੀਂ ਨਹੀਂ ਬਣਾਈ। ਛੋਟੇ ਮੀਆਂ ਨਾਂ ਦਾ ਇੱਕ ਬੰਦਾ ਜਿਹੜਾ ਕਿ ਰਿਕਸ਼ਾ ਚਾਲਕ ਆ, ਜਿਹੜਾ ਕਿ ਇਸ ਵੇਲੇ ਆਪਦੇ 5 ਬੱਚੇ ਪਾਲਦਾ, ਜਿਹਦੀ ਉਮਰ ਆ ਜਿਹੜੀ ਲਗਭਗ 50 ਤੋਂ ਉੱਤੇ ਆ, ਅਤੇ ਉਹ ਇੱਕ ਸ਼ੈੱਡ ਦੇ ਥੱਲੇ ਖੜ੍ਹਾ ਸੀ, ਟੀਨ ਦੇ ਸ਼ੈੱਡ ਦੇ ਥੱਲੇ। ਅਚਾਨਕ ਬਹੁਤ ਤੇਜ਼ ਹਨੇਰੀ ਝੱਖੜ ਝੁਲਾ ਆਇਆ ਅਤੇ ਟੀਨ ਦੇ ਸਮੇਤ ਉਹ ਵੀ ਉੱਡਿਆ ਅਤੇ 50 ਫੁੱਟ ਉੱਚਾ ਹਵਾ ਦੇ ਵਿੱਚ ਉੱਡਿਆ। ਜਦੋਂ ਉਹ 100 ਮੀਟਰ ਅੱਗੇ ਜਾ ਕੇ ਧੜੰਮ ਕਰਕੇ ਖੇਤਾਂ ਦੇ ਵਿੱਚ ਡਿੱਗਿਆ, ਉਹਦਾ ਇੱਕ ਹੱਥ ਅਤੇ ਇੱਕ ਪੈਰ ਟੁੱਟ ਗਿਆ, ਅਤੇ ਉਹਨੇ ਮੀਡੀਆ ਦੇ ਵਿੱਚ ਇੰਟਰਵਿਊ ਦਿੱਤੀ ਆ ਵੀ ਮੈਨੂੰ ਤਾਂ ਲੱਗਦਾ ਹੀ ਨਹੀਂ ਸੀ ਕਿ ਮੈਂ ਬਚ ਜਾਊਂਗਾ। 110 ਲੋਕਾਂ ਦੀ ਮੌਤ ਇਸ ਹਨੇਰੀ ਅਤੇ ਤੂਫਾਨ ਦੇ ਕਰਕੇ ਯੂਪੀ ਦੇ ਵਿੱਚ ਹੋਈ ਆ। ਪ੍ਰਯਾਗਰਾਜ ਦੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ, ਭਦੋਹੀ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਹੋਈਆਂ, ਅਤੇ ਬਾਕੀ ਵੱਖ ਵੱਖ ਥਾਵਾਂ 'ਤੇ ਵੀ ਹੋਈਆਂ। ਮਤਲਬ ਇਹ ਜੀ ਕਿ ਰਾਜਸਥਾਨ ਦੇ ਵਿੱਚ ਇੱਕ ਪਾਸੇ 47 ਨੂੰ ਪਾਰਾ ਕਈ ਥਾਵਾਂ 'ਤੇ ਪਹੁੰਚ ਗਿਆ, ਕਿਤੇ ਹੁਣ ਯੂਪੀ ਦੇ ਵਿੱਚ ਹਨੇਰੀ ਝੱਖੜ ਚੁੱਲਾ ਗੜੇ ਉੱਥੇ ਇਉਂ ਪਏ ਆ ਪ੍ਰਯਾਗਰਾਜ ਦੇ ਵਿੱਚ ਜਿਵੇਂ ਗੇਂਦਾਂ ਡਿੱਗੀਆਂ ਹੋਣ, ਅਤੇ ਪੰਜਾਬ ਦੇ ਵਿੱਚ ਮਈ ਮਹੀਨੇ ਦੇ ਵਿੱਚ ਇਸ ਤਰੀਕੇ ਦਾ ਮੌਸਮ ਕਦੇ ਕਿਵੇਂ ਕਦੇ ਕਿਵੇਂ ਇੱਦਾਂ ਦੇ ਝੋਲ ਮਾਰੀ ਜਾਂਦਾ ਵੀ ਕੁਦਰਤ ਆਪਦੇ ਰੰਗ ਪੇਸ਼ ਕਰ ਰਹੀ ਆ, ਅਤੇ ਬਹੁਤ ਕੁਝ ਬਦਲ ਰਿਹਾ ਮੌਸਮ ਦੇ ਰੂਪ ਦੇ ਵਿੱਚ, ਬੜਾ ਕੁਝ ਤਬਦੀਲ ਹੋ ਰਿਹਾ। ਵੇਨੇ ਭਾਈ ਆਉਂਦੇ ਦਿਨਾਂ ਦੇ ਵਿੱਚ, ਆਉਂਦੇ ਕੁਝ ਘੰਟਿਆਂ ਦੇ ਵਿੱਚ ਕੀ ਵਾਪਰਦਾ, ਅਤੇ ਵੈਸੇ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਵਿੱਚ ਮੀਂਹ ਕਣੀ ਦੀ ਝੱਖੜ ਝੁੱਲੇ ਦੀ ਪੂਰੀ ਪੂਰੀ ਸੰਭਾਵਨਾ ਹੈ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਜੀ ਇਸ ਵੇਲੇ ਰਾਹੁਲ ਗਾਂਧੀ ਦੀਆਂ ਵਿਦੇਸ਼ ਯਾਤਰਾਵਾਂ ਨਾਲ ਸੰਬੰਧਿਤ। ਇੱਥੇ BJP ਦੇ ਵੱਲੋਂ ਕਿਹਾ ਗਿਆ ਜੀ ਕਿ ਰਾਹੁਲ ਗਾਂਧੀ ਨੇ 22 ਵਰ੍ਹਿਆਂ ਦੇ ਵਿੱਚ 54-55 ਵਿਦੇਸ਼ ਯਾਤਰਾਵਾਂ ਕੀਤੀਆਂ। ਇਹਦੇ ਪਿੱਛੇ ਕਿਹੜੇ ਕਿਹੜੇ ਕਾਰਨ ਆ? ਰਾਹੁਲ ਗਾਂਧੀ ਦੇ ਨਾਲ 3-4 ਬੰਦੇ ਜਾਂਦੇ ਜਦੋਂ ਵੀ ਵਿਦੇਸ਼ ਜਾਣਾ ਹੁੰਦਾ। ਇਹਨੇ ਹੁਣ ਤੱਕ 60 ਕਰੋੜ ਰੁਪਏ ਦਾ ਸਫ਼ਰ ਕੀਤਾ। ਇਹਨੂੰ ਫੰਡਿੰਗ ਕੌਣ ਕਰਦਾ? ਮੇਰਾ ਇੱਕ ਜਾਣਕਾਰ ਆ, ਮੈਂ ਉਹਨੂੰ ਕਿਹਾ ਵੀ ਰਾਹੁਲ ਗਾਂਧੀ ਦੇ ਬਾਰੇ ਆਹ ਨੁਕਤਾ ਚੁੱਕਿਆ ਸੰਬਿਤ ਪਾਤਰਾ ਨੇ। ਉਹ ਕਹਿੰਦਾ ਰਾਹੁਲ ਗਾਂਧੀ ਨਾਲੋਂ 5 ਦੇਸ਼ ਤਾਂ ਮੈਂ ਵੱਧ ਵੇਖ ਕੇ ਆਇਆ ਪਿਛਲੇ 22 ਸਾਲਾਂ ਦੇ ਵਿੱਚ, ਤੇਰੇ ਵਿੱਚ ਕਿਹੜੀ ਮਾੜੀ ਗੱਲ ਆ? ਮੈਂ ਉਹਨੂੰ ਕਿਹਾ ਵੀ ਫਿਰ ਤੇਰਾ ਨੰਬਰ ਸੰਬਿਤ ਪਾਤਰਾ ਸਾਹਿਬ ਨੂੰ ਪਤਾ ਨਹੀਂ ਗਾ, ਜੇ ਉਹਨਾਂ ਨੂੰ ਪਤਾ ਹੁੰਦਾ ਗੱਲ ਤੇਰੀ ਵੀ ਛੱਡਣੀ ਸੀ। ਕਹਿਣ ਦਾ ਭਾਵ ਇਹ ਜੀ ਕਿ ਆਉਂਦੇ ਦਿਨਾਂ ਦੇ ਵਿੱਚ ਸਿਆਸਤ ਇਵੇਂ ਵੀ ਹੋਊਗੀ। ਇੱਧਰ BJP ਨੇ ਰਾਹੁਲ ਗਾਂਧੀ ਦੀ ਗੱਲ ਛੇੜੀ ਅਤੇ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਗੱਲ ਛੇੜ ਲਈ। ਉਹ ਕਹਿੰਦੇ ਜੀ ਕਿ ਇਹਨਾਂ ਨੇ 12 ਵਰ੍ਹਿਆਂ ਦੇ ਵਿੱਚ ਅਤੇ 95 ਤੋਂ ਵੱਧ ਦੇਸ਼ਾਂ ਦੀ ਯਾਤਰਾ ਕੀਤੀ ਆ, ਦੌਰੇ ਕੀਤੇ 95 ਤੋਂ ਵੱਧ ਦੇਸ਼ਾਂ ਦੇ, ਅਤੇ ਭਾਈ ਇਹ ਦੱਸੋ ਜੀ ਕਿ ਜਨਤਾ ਦੇ ਪੈਸੇ ਦੇ ਉੱਤੇ ਮੌਜ ਮਸਤੀ ਕਿੰਨੀ ਕੁ ਦੇਰ ਜਾਰੀ ਰਹਿਣੀ ਆ? ਮਤਲਬ ਇਸ ਲੈਵਲ ਦੇ ਉੱਤੇ ਗੱਲਾਂ ਬਾਤਾਂ ਹੋ ਰਹੀਆਂ। ਇਹਨੂੰ ਰੀਲ ਰਾਜਨੀਤੀ ਕਹਿ ਲਈਏ, ਇਹਨੂੰ ਦੋਸ਼ਾਂ ਕਦੋਸ਼ਾਂ ਦੀ ਕਹਿ ਲਈਏ, ਇਹਨੂੰ ਚਟਕਾਰਾ ਰਾਜਨੀਤੀ ਕਹਿ ਲਈਏ, ਇਹਨੂੰ ਫਿਕਰਮੰਦ ਵਾਲੀ ਰਾਜਨੀਤੀ ਕਹਿ ਲਈਏ, ਕੁਛ ਵੀ ਕਹਿ ਲਈਏ, ਪਰ ਆਹ ਕੁਝ ਇਸ ਵੇਲੇ ਚੱਲ ਰਿਹਾ। ਪਹਿਲਾਂ ਇਸ ਰਿਪੋਰਟ ਦਾ ਵਿਰਵਾ ਸਾਂਝਾ ਕਰਦੇ ਹਾਂ ਅਤੇ ਫਿਰ ਕਰਾਂਗੇ ਟਿੱਪਣੀ। ਭਾਜਪਾ ਨੇ ਲੰਘੇ ਕੱਲ੍ਹ ਰਾਹੁਲ ਗਾਂਧੀ ਦੀਆਂ ਵਿਦੇਸ਼ ਯਾਤਰਾਵਾਂ ਦੇ ਉੱਤੇ ਸਵਾਲ ਚੁੱਕਿਆ। ਪ੍ਰੈਸ ਕਾਨਫਰੰਸ ਦੇ ਵਿੱਚ ਭਾਜਪਾ ਦੇ ਬੁਲਾਰੇ ਅਤੇ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਕਿਹਾ, ਰਾਹੁਲ ਗਾਂਧੀ ਨੇ ਪਿਛਲੇ 22 ਸਾਲ ਦੇ ਵਿੱਚ 54 ਵਿਦੇਸ਼ ਯਾਤਰਾਵਾਂ ਕੀਤੀਆਂ ਅਤੇ ਸਤੰਬਰ 2025 ਦੇ ਵਿੱਚ ਸੀਕ੍ਰੈਟ ਯਾਤਰਾਵਾਂ ਵੀ ਕੀਤੀਆਂ। ਉਹਨਾਂ ਨੇ ਦਾਅਵਾ ਕੀਤਾ ਕਿ ਹਰ ਵਿਦੇਸ਼ ਦੌਰੇ ਦੇ ਮੌਕੇ ਰਾਹੁਲ ਦੇ ਨਾਲ 3 ਤੋਂ ਲੈ ਕੇ 4 ਲੋਕ ਵੀ ਜਾਂਦੇ ਨੇ। ਇਹਨਾਂ ਯਾਤਰਾਵਾਂ ਦੇ ਉੱਤੇ ਕੁੱਲ ਤਕਰੀਬਨ 60 ਕਰੋੜ ਰੁਪਏ ਦਾ ਖਰਚ ਹੋਇਆ। ਰਾਹੁਲ ਦੇ ਹਲਫਨਾਮੇ ਦੇ ਮੁਤਾਬਕ ਪਿਛਲੇ 10 ਸਾਲ ਦੇ ਵਿੱਚ ਉਸ ਦੀ ਐਲਾਨੀ ਗਈ ਆਮਦਨ 11 ਕਰੋੜ ਹੈ, ਤਾਂ ਫਿਰ ਇਹਨਾਂ ਯਾਤਰਾਵਾਂ ਦਾ ਖਰਚ ਕਿਹਨੇ ਚੁੱਕਿਆ, ਕਿਹਨੇ ਫੰਡਿੰਗ ਕੀਤੀ ਆ, ਰਾਹੁਲ ਫੰਡਿੰਗ ਦਾ ਸਾਧਨ ਦੱਸੇ। ਉਧਰ ਕਾਂਗਰਸ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੇ ਪਿਛਲੇ 12 ਸਾਲ ਦੇ 76 ਦੇਸ਼ਾਂ ਦੇ 96 ਦੌਰਿਆਂ ਦੀ ਸੂਚੀ ਜਾਰੀ ਕਰ ਦਿੱਤੀ ਆ। ਕਾਂਗਰਸ ਨੇ ਐਕਸ ਦੇ ਉੱਤੇ ਪੋਸਟ ਕੀਤਾ ਕਿ ਜਨਤਾ ਦੀ ਕਮਾਈ ਮੌਜ ਮਸਤੀ ਤੇ ਉਡਾਈ। ਸੰਬਿਤ ਪਾਤਰਾ ਨੇ ਕਿਹਾ, ਰਾਹੁਲ ਗਾਂਧੀ ਲੰਮੇ ਸਮੇਂ ਤੋਂ
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
4: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
2: ਅਹੁਦੇ ਦੇ ਉੱਤੇ ਰਹੇ ਨੇ ਤੇ ਇਸ ਦੌਰਾਨ ਕਈ ਵਾਰ ਵਿਦੇਸ਼ ਯਾਤਰਾਵਾਂ ਕੀਤੀਆਂ। ਇਹਨਾਂ ਯਾਤਰਾਵਾਂ ਦੀ ਜਾਣਕਾਰੀ ਜਨਤਕ ਹੈ, ਪਰ ਇਸ ਦੇ ਖਰਚ ਦਾ ਸਰੋਤ ਸਾਹਮਣੇ ਨਹੀਂ ਆਇਆ। ਦੂਜੇ ਪਾਸੇ ਵੀ ਦੱਸਣਾ ਬਣਦਾ ਵੀ ਬੀਜੇਪੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਇਸ ਸਾਲ ਜਨਵਰੀ ਦੇ ਵਿੱਚ ਵੀਅਤਨਾਮ ਦਾ ਦੌਰਾ ਕੀਤਾ। ਦੋਸ਼ ਇਹ ਲਾਇਆ ਜੀ ਕਿ ਵੀਅਤਨਾਮ ਦੇ ਵਿੱਚ ਭਾਰਤ ਵਿਰੋਧੀ ਲੋਕਾਂ ਦੇ ਮਹਿਮਾਨ ਬਣ ਕੇ ਦੇਸ਼ ਦੇ ਖਿਲਾਫ ਬੋਲਦੇ ਆ। ਬੀਜੇਪੀ ਦੇ ਰਾਸ਼ਟਰੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ, ਰਾਹੁਲ ਗਾਂਧੀ ਵਿਦੇਸ਼ ਜਾ ਕੇ ਭਾਰਤ ਦੇ ਖਿਲਾਫ ਜ਼ਹਿਰ ਉਗਲਣ ਦਾ ਕੰਮ ਕਰਦੇ ਆ। ਨਾਲ ਹੀ ਇਹ ਗੱਲ ਕਹੀ ਆ ਵੀ ਕਾਂਗਰਸ ਤੋਂ ਮੰਗ ਕਰਦੇ ਆ ਕਿ ਇਹ ਸਾਫ਼ ਕੀਤਾ ਜਾਵੇ ਕਿ ਰਾਹੁਲ ਗਾਂਧੀ ਨੂੰ ਵਿਦੇਸ਼ਾਂ ਦੇ ਵਿੱਚ ਕੌਣ ਲੋਕ ਤੇ ਕਿਹੜੇ ਮਕਸਦਾਂ ਨਾਲ ਬੁਲਾਉਂਦੇ ਨੇ। ਇਹ ਗੱਲ ਕਹੀ ਆ ਕਿ ਰਾਹੁਲ ਗਾਂਧੀ ਦੀ ਪਛਾਣ ਹੁਣ ਵਿਦੇਸ਼ਾਂ ਦੇ ਵਿੱਚ ਭਾਰਤ ਵਿਰੋਧੀ ਬਿਆਨ ਦੇਣ ਵਾਲੇ ਨੇਤਾ ਦੇ ਰੂਪ ਦੇ ਵਿੱਚ ਹੋ ਚੁੱਕੀ ਹੈ। ਵਾਰ ਵਾਰ ਵਿਦੇਸ਼ ਜਾ ਕੇ ਦੇਸ਼ ਦਾ ਅਕਸ ਖਰਾਬ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜੀ ਕਿ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਕਹਿਣੀ ਬਣਦੀ ਆ, ਬੀਜੇਪੀ ਦੇ ਨੇਤਾਵਾਂ ਦੇ ਵੱਲੋਂ ਰਾਹੁਲ ਗਾਂਧੀ ਦਾ ਨਾਂ ਲੈ ਕੇ ਮੇਰਾ ਖਿਆਲ ਹੈ ਵੀ ਬੇਲੋੜਾ ਜ਼ੋਰ ਲਾਇਆ ਜਾ ਰਿਹਾ। ਐਡੀ ਗੱਲ ਹੈ ਨਹੀਂ ਜਿੱਡੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਜੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ 96 ਯਾਤਰਾਵਾਂ ਕਿਵੇਂ ਕੀਤੀਆਂ। ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹਨਾਂ ਨੇ 22 ਸਾਲ ਦੇ ਵਿੱਚ 50 ਤੋਂ ਵੱਧ ਯਾਤਰਾਵਾਂ ਕਿਵੇਂ ਕੀਤੀਆਂ। ਪ੍ਰਧਾਨ ਮੰਤਰੀ ਸਾਹਿਬ ਦੀਆਂ ਯਾਤਰਾਵਾਂ ਦੇ ਆਪਣੇ ਮਕਸਦ ਹੋਣਗੇ, ਰਾਹੁਲ ਗਾਂਧੀ ਦੇ ਆਪਣੇ ਮਕਸਦ ਹੋਣਗੇ, ਤੇ ਇਹਦੇ ਵਿੱਚ ਕੋਈ ਰੌਲੇ ਗੌਲੇ ਵਾਲੀ ਗੱਲ ਤਾਂ ਹੈ ਨਹੀਂ। ਪਰ ਮੈਨੂੰ ਕਦੇ ਕਦੇ ਇਉਂ ਲੱਗਦਾ ਵੀ ਜਦੋਂ ਕੋਈ ਨਾ ਮੁੱਦਾ ਹੋਵੇ ਉਦੋਂ ਇੱਕ ਦੂਜੇ ਦੇ ਚਿੱਠੇ ਕੱਟ ਕੇ ਬਹਿ ਜਾਓ ਵੀ ਭਾਈ ਆ ਦੇਖੋ ਜੀ ਮੈਨੂੰ ਆਹ ਗੱਲ ਮਿਲ ਗਈ, ਮੈਨੂੰ ਆਹ ਗੱਲ ਮਿਲ ਗਈ। ਇਹਦੇ ਵਿੱਚੋਂ ਦੇਸ਼ ਦੇ ਲਈ ਕੁਝ ਨਹੀਂ ਨਿਕਲਣਾ। ਦੇਸ਼ ਤਾਂ ਇਸ ਵੇਲੇ ਇਸ ਗੱਲ ਵੱਲ ਦੇਖ ਰਿਹਾ ਕਿ ਭਾਈ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਨਿਤਿਨ ਗਡਕਰੀ ਸਾਹਿਬ ਬੱਸ ਦੇ ਵਿੱਚ ਸਫ਼ਰ ਕਰ ਰਹੇ ਆ। ਲੰਘੇ ਕੱਲ੍ਹ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਲਾਨ ਕੀਤਾ ਕਿ ਹਫ਼ਤੇ ਦੇ ਵਿੱਚ 2 ਦਿਨ ਦਿੱਲੀ ਦੇ ਸਰਕਾਰੀ ਮੁਲਾਜ਼ਮ ਵਰਕ ਫਰਾਮ ਹੋਮ ਕਰਨਗੇ, ਯਾਨੀ ਕਿ ਘਰ ਬੈਠ ਕੇ ਕੰਮ ਕਰਨਗੇ। ਪ੍ਰਧਾਨ ਮੰਤਰੀ ਸਾਹਿਬ ਨੇ ਤੇਲ ਬਚਾਉਣ ਦਾ ਸੁਨੇਹਾ ਦਿੱਤਾ ਤੇ ਉਸ ਤੋਂ ਬਾਅਦ ਵੱਖ ਵੱਖ ਥਾਵਾਂ ਦੇ ਉੱਤੇ ਬੀਜੇਪੀ ਦੇ ਆਗੂਆਂ ਦੇ ਵੱਲੋਂ ਆਪਣੇ ਖਰਚ ਘਟਾਉਣ ਦੀ ਗੱਲ ਕਹਿ ਦਿੱਤੀ ਗਈ ਆ। ਸੋ ਸਮਾਂ ਦੱਸੂਗਾ ਵੀ ਇਹਦੇ ਨਤੀਜੇ ਕੀ ਨਿਕਲਦੇ ਆ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਦੇਸ਼ ਦੇ ਪੈਟਰੋਲੀਅਮ ਮਹਿਕਮੇ ਦੇ ਮੰਤਰੀ ਇਹ ਗੱਲ ਕਹਿੰਦੇ ਆ ਹਰਦੀਪ ਸਿੰਘ ਪੁਰੀ ਕਿ ਤੇਲ ਕੰਪਨੀਆਂ ਨੂੰ 1 ਦਿਨ ਦੇ ਵਿੱਚ 1,000 ਕਰੋੜ ਦਾ ਘਾਟਾ ਪੈ ਰਿਹਾ। ਕਿਤੇ ਇਸ ਘਾਟੇ ਦੇ ਪੂਰੇ ਕਰਨ ਦੇ ਲਈ ਹੀ ਤਾਂ ਨਹੀਂ ਗਰਾਊਂਡ ਤਿਆਰ ਕੀਤੀ ਜਾ ਰਹੀ, ਕਿਤੇ ਇਹ ਤਾਂ ਨਹੀਂ ਵੀ ਭਾਈ ਤੇਲ ਕੰਪਨੀਆਂ ਨੇ ਭਾਅ ਇਹਨੇ ਵਧਾਉਣੇ ਹੋਣ ਕਿ ਆਪਾਂ ਪਹਿਲਾਂ ਹੀ ਗਰਾਊਂਡ ਜੀ ਬਣਾਉਣੀ ਸ਼ੁਰੂ ਕਰ ਦਈਏ ਵੀ ਭਾਈ ਅਸੀਂ ਤਾਂ ਤੇਲ ਖਪਤ ਕਰਨਾ ਘਟਾ ਦਿੱਤਾ ਹੈ, ਅਸੀਂ ਤਾਂ ਆਪ ਕਾਫਲੇ ਛੋਟੇ ਕਰ ਦਿੱਤੇ ਹਨ, ਅਸੀਂ ਤਾਂ ਆਪ ਬੱਸ ਦੇ ਵਿੱਚ ਜਾ ਰਹੇ ਹਾਂ, ਅਸੀਂ ਤਾਂ ਆਪ ਸਾਈਕਲ 'ਤੇ ਆ ਰਹੇ ਹਾਂ। ਜਦੋਂ ਵਾਰ ਵਾਰ ਇਹ ਗੱਲ ਕਹੀ ਜਾਵੇ ਕਿ ਤੇਲ ਕੰਪਨੀਆਂ ਘਾਟੇ ਵਿੱਚ ਹਨ, ਤੇਲ ਕੰਪਨੀਆਂ ਘਾਟੇ ਵਿੱਚ ਹਨ, ਇਹਦਾ ਮਤਲਬ ਇਹ ਆ ਕਿ ਆਉਂਦੇ ਸਮੇਂ ਦੇ ਵਿੱਚ ਉਹਨਾਂ ਨੂੰ ਭਾਅ ਵਧਾਉਣ ਦੀ ਇਜਾਜ਼ਤ ਮਿਲ ਰਹੀ ਆ। ਪਰ ਵੀਨੇ ਕੀ ਬਣਦਾ, ਇਸ ਵੇਲੇ ਪ੍ਰਧਾਨ ਮੰਤਰੀ ਸਾਹਿਬ ਦੇ ਦਫ਼ਤਰ ਦੇ ਵੱਲੋਂ ਇਹ ਫੋਟੋ ਸਾਂਝੀ ਕੀਤੀ ਗਈ ਆ, ਵੀਡੀਓ ਸਾਂਝੀ ਕੀਤੀ ਗਈ ਆ ਕਿ ਉਹ 2 ਗੱਡੀਆਂ ਦੇ ਵਿੱਚ ਜਾ ਰਹੇ ਆ, 1 ਗੱਡੀ ਅੱਗੇ 1 ਪਿੱਛੇ ਆ, ਦੋਵਾਂ ਦੇ ਵਿੱਚੋਂ 1 ਗੱਡੀ ਦੇ ਵਿੱਚ ਆ। ਉੱਧਰ ਯੋਗੀ ਆਦਿੱਤਿਆਨਾਥ ਨੇ ਕਿਹਾ ਜੀ ਕਿ ਅਸੀਂ ਆਪਣੀਆਂ ਗੱਡੀਆਂ ਦੇ ਕਾਫਲੇ ਘਟਾ ਦਿੱਤੇ ਹਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਇਹ ਗੱਲ ਕਹਿ ਦਿੱਤੀ ਆ, ਦਿੱਲੀ ਦੀ ਮੁੱਖ ਮੰਤਰੀ ਨੇ ਇਹ ਗੱਲ ਕਹਿ ਦਿੱਤੀ ਆ, ਪੰਜਾਬ ਦੇ ਰਾਜਪਾਲ ਨੇ ਗੱਲ ਕਹੀ ਆ ਕਿ ਬੁੱਧਵਾਰ ਦੇ ਦਿਨ ਅਸੀਂ ਸਾਈਕਲਾਂ 'ਤੇ ਆਇਆ ਕਰਾਂਗੇ ਜਾਂ ਪਬਲਿਕ ਟਰਾਂਸਪੋਰਟ 'ਤੇ ਆਇਆ ਕਰਾਂਗੇ। ਸੋ ਕਹਿਣ ਦਾ ਭਾਵ ਇਹ ਜੀ ਕਿ ਇਸ ਵੇਲੇ ਕਾਫੀ ਕੁਝ ਹੈਰਾਨੀਜਨਕ ਹੋ ਰਿਹਾ। ਇਹ ਹੈਰਾਨੀਜਨਕ ਸੁੱਤੇ ਸਿੱਧੀ ਹੋ ਗਿਆ, ਇਹ ਮਨ ਦੀ ਅਵਸਥਾ ਦੇ ਵਿੱਚੋਂ ਨਿਕਲੀ ਗੱਲ ਆ, ਜਾਂ ਇਹਦੇ ਕੋਈ ਹੋਰ ਵੱਡੇ ਕਾਰਨ ਸਾਹਮਣੇ ਆਉਣਗੇ ਆਉਂਦੇ ਸਮੇਂ ਦੇ ਵਿੱਚ, ਇਹਦੇ ਬਾਰੇ ਲੋਕ ਸੋਚਾਂ ਵਿਚਾਰਾਂ ਦੇ ਵਿੱਚ ਪਏ ਆ। ਮੈਂ ਕੱਲ੍ਹ ਕੁਝ ਪੈਟਰੋਲ ਪੰਪਾਂ ਦੇ ਉੱਤੇ ਗਿਆ, ਮੈਂ ਸੋਚਿਆ ਵੀ ਭਾਈ ਜਿਹੜੇ ਮੁਲਾਜ਼ਮ ਕੰਮ ਕਰਦੇ ਉਹਨਾਂ ਨੂੰ ਜਾਣ ਕੇ ਦੇਖੀਏ ਵੀ ਭਾਈ ਉਹ ਕੀ ਕਹਿੰਦੇ ਆ। ਮੈਂ ਕਿਹਾ ਬਾਈ ਜੀ ਇੱਥੇ ਹੁਣ 98 ਰੁਪਈਏ ਅਤੇ ਕੁਝ ਪੈਸੇ ਲੀਟਰ ਪੈਟਰੋਲ ਆ, ਮੈਂ ਵੀ ਮੋਟਰਸਾਈਕਲ 'ਚ ਪਵਾ ਕੇ ਲਿਆ ਤੇਲ, ਅਤੇ ਮੈਂ ਕਿਹਾ ਜੀ ਤੁਹਾਨੂੰ ਲੱਗਦਾ ਵੀ ਤੇਲ ਦੀ ਕੀਮਤ 'ਚ ਵਾਧਾ ਹੋਊ? ਉਹ ਕਹਿੰਦੇ ਬਾਈ ਜੀ ਸਾਨੂੰ ਇਉਂ ਲੱਗਦਾ ਲੋਕ ਤੇਲ ਵੱਧ ਪਵਾਉਣ ਲੱਗ ਪਏ ਆ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਵੱਲੋਂ ਜਿਹੜੀ ਗੱਲ ਕਹੀ ਗਈ ਆ ਉਹਦੇ ਲੋਕਾਂ ਨੇ ਕਈ ਅੰਦਾਜ਼ੇ ਲਾਏ ਵੀ ਕਿਤੇ ਇਹ ਨਾ ਹੋਵੇ ਤੇਲ ਖਤਮ ਹੋ ਜਾਏ, ਕਿਤੇ ਇਹ ਨਾ ਹੋਵੇ ਤੇਲ ਬਹੁਤ ਮਹਿੰਗਾ ਹੋ ਜਾਏ, ਕਿਤੇ ਇਹ ਨਾ ਹੋਵੇ ਲੋਕਡਾਊਨ ਲੱਗ ਜਾਏ, ਕਿਤੇ ਇਹ ਨਾ ਹੋਵੇ ਆਹ ਕੁਝ ਹੋ ਜਾਏ। ਯਾਨੀ ਕਿ ਲੋਕਾਂ ਨੇ ਆਪੋ ਆਪਣੇ ਅੰਦਾਜ਼ੇ ਲਾਉਣੇ ਸ਼ੁਰੂ ਕੀਤੇ ਆ। ਵੀ ਨਹੀਂ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ, ਪਰ ਇਸ ਵੇਲੇ ਵਿਰੋਧੀ ਪਾਰਟੀਆਂ ਗੱਲ ਕਹਿ ਰਹੀਆਂ ਕਿ ਪ੍ਰਧਾਨ ਮੰਤਰੀ ਸਾਹਿਬ ਖੁਦ ਹੀ ਲੋਕਾਂ ਨੂੰ ਭੰਬਲ ਭੂਸੇ ਦੇ ਵਿੱਚ ਪਾਉਂਦੇ ਆ।
5: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ, ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
2: ਤੇ ਬੀਜੇਪੀ ਦੇ ਨੇਤਾ ਇਹ ਗੱਲ ਕਹਿੰਦੇ ਜੀ ਕਿ ਜੇਕਰ ਪ੍ਰਧਾਨ ਮੰਤਰੀ ਸਾਹਿਬ ਨੇ ਲੋਕਾਂ ਨੂੰ ਸੰਜਮ ਦੇ ਨਾਲ ਤੇ ਸੰਕੋਚ ਦੇ ਨਾਲ ਖਰਚਾ ਕਰਨ ਵਾਸਤੇ ਕਹਿਤਾ ਤਾਂ ਫਿਰ ਕਿਹੜਾ ਲੋੜਾ ਆ ਗਿਆ। ਯਾਨੀ ਕਿ ਇਸ ਵੇਲੇ ਸ਼ਬਦਕ ਜੰਗ ਚੱਲ ਰਹੀ ਆ, ਪਰ ਦੇਸ਼ ਦੇ ਲੋਕਾਂ ਦੇ ਉੱਤੇ ਮਹਿੰਗਾਈ ਦਾ ਭਾਰ ਨਾ ਪਵੇ। ਜੇ ਤੇਲ ਮਹਿੰਗਾ ਹੋ ਗਿਆ ਤੇ ਸਮਝ ਲਓ ਬਹੁਤ ਕੁਝ ਮਹਿੰਗਾ ਹੋ ਗਿਆ, ਫਿਰ ਸਬਜ਼ੀਆਂ ਤੋਂ ਲੈ ਕੇ ਰੋਟੀ ਪਾਣੀ ਤੋਂ ਲੈ ਕੇ ਭਾੜੇ ਤੋਂ ਲੈ ਕੇ ਸਭ ਕੁਝ ਮਹਿੰਗਾ ਹੋਣਾ। ਸੋ ਸਾਰਾ ਕੁਝ ਠੀਕ ਰਹੇ, ਜ਼ਿੰਦਾਬਾਦ ਰਹੇ, ਬਾਲਾ ਲੋਕਾਂ ਦਾ ਕਹਿ ਕੇ ਵੀ ਭਾਰ ਪਾ ਕੇ ਤੇ ਲੋਕਾਂ ਦੀ ਚੀਕ ਨਾ ਕਢਾਈ ਜਾਵੇ, ਇਹ ਸਮੇਂ ਦੀ ਲੋੜ ਆ, ਕਿਉਂਕਿ ਲੋਕ ਪਹਿਲਾਂ ਹੀ ਆਵਾਜ਼ਾਰੀ ਦੇ ਵਿੱਚ ਆ। SIR ਯਾਨੀ ਕਿ ਵੋਟਰ ਸੂਚਕਾਂ ਦੇ ਵਿੱਚ ਸੁਧਾਈ ਦਾ ਕੰਮ ਪੰਜਾਬ ਤੱਕ ਪਹੁੰਚ ਗਿਆ। 15 ਜੂਨ ਤੋਂ ਪੰਜਾਬ ਸਮੇਤ ਹੋਰ ਵੱਖ ਵੱਖ ਸੂਬਿਆਂ ਤੇ ਚੰਡੀਗੜ੍ਹ ਦੇ ਵਿੱਚ ਵੋਟਰ ਸੁਧਾਈ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਣੀ ਆ। ਇਹ SIR ਆ ਜਿਹਨੂੰ ਅਸੀਂ ਕਹਿੰਦੇ ਜੀ ਕਿ ਵੋਟਿੰਗ ਲਿਸਟਾਂ ਦੀ ਰਿਵੀਜ਼ਨ ਹੋਣੀ ਆ, ਪਰ ਇਸ ਗੱਲ ਦੇ ਉੱਤੇ ਹੀ ਇਸ SIR ਦੇ ਉੱਤੇ ਹੀ ਇਸ ਵੇਲੇ ਸਭ ਤੋਂ ਵੱਧ ਚਰਚਾ ਜਾਂ ਕਹੀਏ ਵਿਵਾਦ ਆ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਮਮਤਾ ਬੈਨਰਜੀ ਦੀ ਪਾਰਟੀ ਦੇ ਵੱਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ। 31 ਉਮੀਦਵਾਰਾਂ ਨੂੰ, ਉਹਨਾਂ ਦੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਦੇ ਮਾਮਲੇ 'ਚ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿੰਨੀਆਂ ਵੋਟਾਂ ਦੇ ਫਰਕ ਦੇ ਨਾਲ 31 ਸੀਟਾਂ 'ਤੇ ਸਾਡੇ ਉਮੀਦਵਾਰ ਹਾਰੇ ਆ, ਉਸ ਤੋਂ ਦੁੱਗਣੀਆਂ ਵੋਟਾਂ ਇਹਨਾਂ ਦੇ ਵੱਲੋਂ ਕੱਟੀਆਂ ਗਈਆਂ SIR ਦੇ ਨਾਂ ਦੇ ਉੱਤੇ ਸੰਬੰਧਿਤ ਹਲਕਿਆਂ ਦੇ ਵਿੱਚ। ਉਦਾਹਰਨ ਦੇ ਤੌਰ ਦੇ ਉੱਤੇ ਇੱਕ ਥਾਂ ਦੇ ਉੱਤੇ 850 ਦੇ ਕਰੀਬ ਵੋਟਾਂ ਦੇ ਫਰਕ ਨਾਲ ਉਮੀਦਵਾਰ ਤ੍ਰਿਣਮੂਲ ਕਾਂਗਰਸ ਦਾ ਹਾਰਿਆ। ਉਸ ਹਲਕੇ ਦੇ ਵਿੱਚੋਂ 5500 ਤੋਂ ਵੱਧ ਵੋਟਾਂ SIR ਦੇ ਨਾਂ 'ਤੇ ਕੱਟੀਆਂ ਗਈਆਂ। ਕੀ ਪੰਜਾਬ ਦੇ ਵਿੱਚ ਵੀ 2027 ਦੀਆਂ ਚੋਣਾਂ ਤੋਂ ਪਹਿਲਾਂ ਜੋ ਵੋਟਿੰਗ ਲਿਸਟਾਂ ਦੀ ਸੁਧਾਈ ਦਾ ਕੰਮ ਹੋਣਾ, ਇਹਦੇ ਕੋਈ ਸਿਆਸੀ ਅਰਥ ਆ? ਕੀ BJP ਦੇ ਵੱਲੋਂ ਪੰਜਾਬ ਜਿੱਤਣ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ? ਲੰਘੇ ਕੱਲ੍ਹ ਰਾਜਾ ਵੜਿੰਗ ਅਤੇ ਕੁਝ ਹੋਰ ਲੋਕਾਂ ਨੇ ਗੱਲ ਕਹੀ ਆ ਕਿ ਪੰਜਾਬ ਨੇ ਇਹ ਕੁਝ ਬਰਦਾਸ਼ਤ ਨਹੀਂ ਕਰਨਾ। BJP ਦੇ ਵੱਲੋਂ ਪੰਜਾਬ ਦੇ ਵਿੱਚ ਆ ਕੇ ਵੀ ਆਹ ਕੁਝ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਇਹ ਉਹਨਾਂ ਦਾ ਅੰਦਾਜ਼ਾ ਜਾਂ ਸੱਚੀ ਮੁੱਚੀ ਐਸਾ ਕੁਝ ਹੋਣ ਲੱਗਿਆ, ਇਹ ਹੁਣ ਵਕਤ ਦੇ ਉੱਤੇ ਨਿਰਭਰ ਕਰਨ ਦੀ ਗੱਲ ਆ। ਪਰ ਜਦੋਂ SIR ਦੀ ਗੱਲ ਆ ਜਾਂਦੀ ਆ ਉਦੋਂ ਲੋਕ ਤ੍ਰਿਪਕ ਜਾਂਦੇ ਆ। ਲੋਕ ਇਹ ਗੱਲ ਕਹਿੰਦੇ ਵੀ ਇੱਥੇ ਵੀ ਕੋਈ ਨਾ ਕੋਈ ਵਿਚਾਲਿਓਂ ਕਾਟਾ ਫੇਰਨ ਵਾਲੀ ਗੱਲ ਨਾ ਹੋਵੇ, ਕੋਈ ਵੋਟ ਕਿਵੇਂ ਬਚਾਉਣੀ ਆ ਅਤੇ ਕਿਵੇਂ ਘੁਮਾਉਣੀ ਆ, ਕਿਤੇ ਇਹਦੇ ਵਿੱਚ ਕੋਈ ਇਹੋ ਜਿਹੀ ਘੁੰਡੀ ਨਾ ਪੰਜਾਬ ਦੇ ਵਿੱਚ ਆ ਰਹੀ ਹੋਵੇ। ਹਾਲਾਂਕਿ ਮੈਂ ਪੜ੍ਹਿਆ ਕਿ ਜੰਮੂ ਕਸ਼ਮੀਰ ਦੇ ਵਿੱਚ ਇਹ SIR ਦਾ ਤੀਜਾ ਪੜਾਅ ਲਾਗੂ ਨਹੀਂ ਹੋਣਾ ਹਾਲੇ। ਜਿੱਥੇ ਜਿੱਥੇ ਮੌਸਮ ਦੀ ਖਰਾਬੀ ਆ, ਉਹ ਭਾਵੇਂ ਹਿਮਾਚਲ ਵੱਲ ਆ ਅਤੇ ਭਾਵੇਂ ਜੰਮੂ ਕਸ਼ਮੀਰ ਵੱਲ ਆ, ਉੱਥੇ ਕਹਿੰਦੇ ਜੀ ਤੀਜੇ ਪੜਾਅ ਦੇ ਵਿੱਚ ਵੋਟਾਂ ਦੀ ਸੁਧਾਈ ਦਾ ਕੰਮ ਨਹੀਂ ਹੋਣਾ, ਯਾਨੀ ਕਿ SIR ਨਹੀਂ ਹੋਣਾ, ਪਰ ਇਹ ਪੰਜਾਬ ਦੇ ਵਿੱਚ 15 ਜੂਨ ਤੋਂ ਬਾਅਦ ਸ਼ੁਰੂਆਤ ਹੋ ਜਾਣੀ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਫਿਰ ਕਰਾਂਗੇ ਟਿੱਪਣੀ। ਜਿਉਂ ਹੀ ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਦੇ ਵਿੱਚ 15 ਜੂਨ ਤੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ, ਪੰਜਾਬ ਕਾਂਗਰਸ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਪ੍ਰਕਿਰਿਆ ਦੇ ਸਮੇਂ ਦੇ ਉੱਤੇ ਸਵਾਲ ਖੜੇ ਕਰ ਦਿੱਤੇ। ਪਾਰਟੀ ਆਗੂਆਂ ਨੇ ਗੱਲ ਕਹੀ ਹੈ ਕਿ ਚੋਣ ਕਮਿਸ਼ਨ ਨੂੰ ਵੋਟਰ ਸੂਚੀਆਂ ਦੀ ਸੁਧਾਈ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਤੋਂ ਪਹਿਲਾਂ 2027 ਦੀ ਮਰਦਮਸ਼ੁਮਾਰੀ ਦੀ ਰਿਪੋਰਟ ਦੀ ਉਡੀਕ ਕਰਨੀ ਚਾਹੀਦੀ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਲੰਘੇ ਕੱਲ੍ਹ SIR ਦੇ ਸਮੇਂ ਦੇ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਸੂਬੇ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ 10 ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਤਾਂ ਇਹ ਸਭ ਕੁਝ ਇਸ ਵੇਲੇ ਕਿਉਂ ਕੀਤਾ ਜਾ ਰਿਹਾ? ਉਹਨਾਂ ਨੇ ਕਿਹਾ ਜੀ ਕਿ ਬਿਹਾਰ ਅਤੇ ਪੱਛਮੀ ਬੰਗਾਲ ਦੀਆਂ ਚੋਣਾਂ ਨੇ ਇਹ ਬਿਨਾਂ ਕਿਸੇ ਸ਼ੱਕ ਦੇ ਸਾਬਤ ਕਰ ਦਿੱਤਾ ਕਿ ਭਾਜਪਾ ਸਰਕਾਰ ਇੱਕ ਆਗਿਆਕਾਰੀ ਚੋਣ ਕਮਿਸ਼ਨ ਦੀ ਮਦਦ ਨਾਲ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਧੋਖਾਧੜੀ ਵਾਲੀ ਕਾਰਵਾਈ ਰਾਹੀਂ ਚੋਣ ਨਤੀਜਿਆਂ ਨੂੰ ਆਪਣੇ ਹੱਕ ਦੇ ਵਿੱਚ ਮੋੜ ਸਕਦੀ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਪੰਜਾਬ ਦੇ ਵਿੱਚ ਵੀ ਅਗਲੇ 10 ਮਹੀਨਿਆਂ ਦੇ ਅੰਦਰ ਜਾਂ ਉਸ ਤੋਂ ਵੀ ਪਹਿਲਾਂ ਚੋਣਾਂ ਹੋਣ ਵਾਲੀਆਂ ਨੇ। ਉਧਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਜੀ ਕਿ ਬੰਗਾਲ ਦੇ ਵਿੱਚ 27 ਲੱਖ ਅਸਲ ਵੋਟਰਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਹੁਣ ਸਮਾਂ ਥੋੜ੍ਹਾ ਸੀ, ਇਸ ਕਰਕੇ ਵੋਟਰ ਸੂਚੀ ਵਿੱਚ ਦੁਬਾਰਾ ਨਾਂ ਜੁੜਵਾਉਣ ਲਈ ਕੀਤੀਆਂ ਗਈਆਂ ਅਪੀਲਾਂ 'ਤੇ ਚੋਣਾਂ ਤੋਂ ਪਹਿਲਾਂ ਕੋਈ ਫੈਸਲਾ ਨਹੀਂ ਹੋ ਸਕਿਆ, ਉਹਨਾਂ ਨੇ ਵੋਟ ਪਾਉਣ ਦਾ ਅਧਿਕਾਰ ਗੁਆ ਦਿੱਤਾ। ਉਹਨਾਂ ਨੇ ਇੱਥੇ ਵੀ ਉਹੀ ਪ੍ਰਕਿਰਿਆ ਦੁਹਰਾਉਣ ਦੇ ਵਿਰੁੱਧ ਚੇਤਾਵਨੀ ਜਾਰੀ ਕੀਤੀ ਆ। ਦੂਜੇ ਪਾਸੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਕਿ ਐਸ ਆਈ ਆਰ ਸਿਰਫ ਪੰਜਾਬ ਦੇ ਵਿੱਚ ਹੀ ਕਿਉਂ ਕੀਤੀ ਜਾ ਰਹੀ ਹੈ।
6: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨਾਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
0: This is 92.7 FM CKJS.
7: 92.7 FM CKJS is proud to support this year's Manitoba Motorcycle Ride for Dad, May 30th. Over the past 17 years, the Manitoba Motorcycle Ride for Dad has raised over $5 million for groundbreaking prostate cancer research and life-saving early detection awareness. Join the fight by registering online and collecting pledge donations. The funds you raise stay right here in Manitoba. Visit ridefordad.ca/Manitoba to get involved. Manitoba Motorcycle Ride for Dad, proudly supported by 92.7 FM CKJS.
2: ਜਦ ਕਿ ਪੰਜਾਬ ਅਤੇ ਯੂਪੀ ਦੇ ਵਿੱਚ ਚੋਣਾਂ ਲਗਭਗ ਇੱਕੋ ਸਮੇਂ ਹੋਣੀਆਂ ਨੇ ਅਤੇ ਯੂਪੀ ਨੂੰ ਇਸ ਤੋਂ ਬਾਹਰ ਕਿਉਂ ਰੱਖਿਆ ਗਿਆ? ਰੰਧਾਵਾ ਨੇ ਕਿਹਾ ਜੇ ਚੋਣ ਕਮਿਸ਼ਨ ਦਾ ਅਸਲੀ ਉਦੇਸ਼ ਵੋਟਰ ਸੂਚਕਾਂ ਨੂੰ ਪਾਰਦਰਸ਼ੀ ਅਤੇ ਗਲਤੀ ਰਹਿਤ ਬਣਾਉਣਾ ਤਾਂ ਇਹ ਪ੍ਰਕਿਰਿਆ ਚੋਣਾਂ ਤੋਂ ਬਾਅਦ ਵੀ ਕਰਵਾਈ ਜਾ ਸਕਦੀ ਸੀ। ਚੋਣਾਂ ਤੋਂ ਤੁਰੰਤ ਪਹਿਲਾਂ ਇਸ ਨੂੰ ਲਾਗੂ ਕਰਨਾ ਕੁਦਰਤੀ ਤੌਰ 'ਤੇ ਲੋਕਾਂ ਦੇ ਮਨਾਂ ਵਿੱਚ ਸ਼ੱਕ ਪੈਦਾ ਕਰਦਾ ਕਿ ਇਹਦੇ ਪਿੱਛੇ ਕੋਈ ਨਾ ਕੋਈ ਸਿਆਸੀ ਮਕਸਦ ਜ਼ਰੂਰ ਹੋਵੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਸਿਰਫ ਇੰਨੀ ਗੱਲ ਕਹਿਣੀ ਬਣਦੀ ਆ ਕਿ ਇਹ ਜਿਹੜਾ ਟਾਈਮ ਆ, ਇਸ ਟਾਈਮ ਦੇ ਉੱਤੇ ਸਵਾਲ ਉੱਠਣੇ ਕੁਦਰਤੀ ਆ। ਐਸ ਆਈ ਆਰ ਦੇ ਵਿੱਚ ਕਿੰਨੀ ਸੱਚਾਈ ਆ, ਉਹਦੇ ਵਿੱਚ ਕੋਈ ਬੇਈਮਾਨੀ ਹੈ ਕਿ ਨਹੀਂ, ਇਹ ਚਲੋ ਸਿਆਸੀ ਮੁੱਦਾ ਬਣ ਗਿਆ। ਤੁਹਾਨੂੰ ਚੇਤੇ ਹੋਣਾ, ਮਮਤਾ ਬੈਨਰਜੀ ਦੇ ਵੱਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਐਸ ਆਈ ਆਰ ਦੇ ਖਿਲਾਫ ਵੋਟਾਂ ਤੋਂ ਪਹਿਲਾਂ, ਪਰ ਉੱਥੇ ਗੱਲ ਨਹੀਂ ਸੀ ਬਣੀ, ਉੱਥੇ ਦਾਲ ਨਹੀਂ ਸੀ ਗਲੀ ਅਤੇ ਚੋਣਾਂ ਹੋਈਆਂ ਅਤੇ ਉਹ ਹਾਰੇ ਅਤੇ ਬੀਜੇਪੀ ਦੀ ਸਰਕਾਰ ਬਣੀ ਅਤੇ ਸੁਵਿੰਦੂ ਅਧਿਕਾਰੀ ਇਸ ਵੇਲੇ ਮੁੱਖ ਮੰਤਰੀ ਆ। ਪਰ ਇਹ ਗੱਲ ਹੁਣ ਪੰਜਾਬ ਦੇ ਵਿੱਚ ਆ ਗਈ ਅਤੇ ਯੂਪੀ ਦੇ ਵਿੱਚ ਕਿਉਂ ਨਹੀਂ ਆਏਗੀ, ਇਹ ਸੁਖਜਿੰਦਰ ਸਿੰਘ ਰੰਧਾਵਾ ਨੇ ਸਵਾਲ ਕੀਤਾ। ਜਿਹੜਾ ਸਵਾਲ ਆ ਉਹ ਗੈਰ ਵਾਜਬ ਨਹੀਂ ਆ। ਐਸ ਆਈ ਆਰ ਦੇ ਉੱਤੇ ਸ਼ੱਕ ਅਤੇ ਕਿੰਤੂ ਲੰਮੇ ਸਮੇਂ ਤੋਂ ਹੋ ਰਹੀ ਆ ਅਤੇ ਜਿਹੜੀਆਂ ਜਿਹੜੀਆਂ ਥਾਵਾਂ ਦੇ ਉੱਤੇ ਬੀਜੇਪੀ ਜਿੱਤਦੀ ਆ ਉੱਥੇ ਆਮ ਨਾਲੋਂ ਵੱਧ ਕਿੰਤੂ ਹੁੰਦੀ ਆ। ਕੀ ਸੱਚੀ ਮੁੱਚੀ ਬੀਜੇਪੀ ਦੇ ਵੱਲੋਂ ਪੰਜਾਬ ਜਿੱਤਣ ਦੇ ਲਈ ਕੋਈ ਨਵਾਂ ਤਿਕੜਮ ਲੜਾਇਆ ਜਾ ਰਿਹਾ? ਕੀ ਬੀਜੇਪੀ ਪੰਜਾਬ ਨੂੰ ਇਵੇਂ ਜਿੱਤ ਸਕਦੀ ਆ? ਕੀ ਪੰਜਾਬ ਦੇ ਲੋਕ ਇਹਨਾਂ ਗੱਲਾਂ ਨੂੰ ਸਮਝ ਨਹੀਂ ਸਕੇ ਜਾਂ ਕੀ ਲੋਕ ਪੰਜਾਬ ਦੇ ਇਸ ਗੱਲ ਦਾ ਵਿਰੋਧ ਕਰਨਗੇ? ਇਹ ਆਉਣ ਵਾਲੇ ਵਕਤ ਦੇ ਉੱਤੇ ਨਿਰਭਰ ਕਰਦੀ ਗੱਲ ਆ। ਐਸ ਆਈ ਆਰ ਦੇ ਮਾਮਲੇ ਦੇ ਉੱਤੇ ਇੱਕ ਐਸਾ ਵਿਵਾਦ ਬਣ ਗਿਆ ਜਿਹੜਾ ਕਿ ਲੰਮੇ ਸਮੇਂ ਤੋਂ ਚੱਲ ਰਿਹਾ ਅਤੇ ਪੰਜਾਬ ਦੇ ਨਾਲ ਜਦੋਂ ਜੋੜ ਕੇ ਦੇਖ

0: Hi, this is Michael, sales manager, Waverly Chrysler. You're in the market for a new or a used vehicle. What if I could guarantee you the best price on a new vehicle, or I gave you $1,000? Then what if I told you that you had a chance to win a new quad valued at $14,000 just for buying from us in the month of March? That's right, at Waverly Chrysler, we're the home of the monthly prize giveaway and $1,000 best price guarantee. WaverlyChrysler.ca, 204-661-5337, part of the Gauthier Automotive Group.
1: ਕਿ ਔਰਤ ਦੀ ਰਾਖੀ ਹੁੰਦੀ ਸੀ, ਔਰਤ ਦੇ ਲਈ ਜਾਨ ਤੱਕ ਕੁਰਬਾਨ ਹੁੰਦੀ ਸੀ। ਅੱਜ ਅਸੀਂ ਖਬਰਾਂ ਇਹ ਪੜ੍ਹਦੇ ਜੀ ਕਿ ਫਲਾਣੀ ਥਾਂ 'ਤੇ ਔਰਤ ਤੁਰੀ ਜਾਂਦੀ ਸੀ, ਚੇਨੀ ਚੱਪਣ ਵਾਲੇ, ਕਾਂਟੇ ਖੋਣ ਵਾਲੇ, ਪਰਸ ਖੋਣ ਵਾਲੇ ਉਹਨੂੰ ਮੋਟਰਸਾਈਕਲ ਦੇ ਉੱਤੇ ਨਾਲ ਹੀ ਘੜੀਸ 'ਤੇ ਲੈ ਕੇ ਗਏ ਆ। ਕੱਲ੍ਹ ਮੈਂ ਇੱਕ ਰਿਪੋਰਟ ਪੜ੍ਹੀ, ਦੰਗ ਰਹਿ ਗਿਆ, ਫੋਟੋਆਂ ਦੇਖੀਆਂ। ਔਰਤ ਵਿਚਾਰੀ ਸੜਕ ਦੇ ਉੱਤੇ ਪਈ ਆ, ਉਹਦਾ ਪਰਸ ਖੋ ਕੇ ਭੱਜ ਗਿਆ। ਯਾਨੀ ਕਿ ਪੰਜਾਬ ਦੇ ਵਿੱਚ ਨਸ਼ੇੜੀਆਂ ਅਤੇ ਪੰਜਾਬ ਦੇ ਵਿੱਚ ਲਾਲਚੀਆਂ ਅਤੇ ਗਲਤ ਮਾਨਸਿਕਤਾ ਵਾਲੇ ਲੋਕਾਂ ਦੇ ਵੱਲੋਂ ਆਹ ਕਰਤੂਤਾਂ ਕੀਤੀਆਂ ਜਾ ਰਹੀਆਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਫੇਅਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਝਪਟਮਾਰੀ ਦੀਆਂ ਘਟਨਾਵਾਂ ਦੇਸ਼ ਦੇ ਵਿੱਚ ਸਭ ਤੋਂ ਵੱਧ ਦਰਜ ਹੋਈਆਂ ਨੇ। ਦੂਜੇ ਪਾਸੇ ਸਾਈਬਰ ਅਪਰਾਧ ਦੇ ਮਾਮਲਿਆਂ ਦੇ ਵਿੱਚ ਇੱਕ ਸਾਲ ਦੇ ਵਿੱਚ 74% ਤੱਕ ਦਾ ਵਾਧਾ ਦਰਜ ਕੀਤਾ ਗਿਆ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ, ਜਿਹਨੂੰ ਅਸੀਂ NCRB ਕਹਿੰਦੇ ਹਾਂ, ਇਹਦੀ ਰਿਪੋਰਟ ਦੇ ਮੁਤਾਬਕ 2024 ਦੇ ਵਿੱਚ ਪੰਜਾਬ 'ਚ ਝਪਟਮਾਰੀ ਦੇ 1356 ਕੇਸ ਸਾਹਮਣੇ ਆਏ ਸਨ। ਇਹਦੇ ਨਾਲ ਹੀ ਪ੍ਰਤੀ ਲੱਖ ਆਬਾਦੀ ਦੇ ਹਿਸਾਬ ਨਾਲ 4.4 ਦੀ ਅਪਰਾਧ ਦਰ ਦੇ ਮੁਤਾਬਕ ਪੰਜਾਬ ਦੇਸ਼ ਦੇ ਵਿੱਚ ਪਹਿਲੇ ਸਥਾਨ ਦੇ ਉੱਤੇ ਰਿਹਾ। 3.9 ਦੀ ਅਪਰਾਧ ਦਰ ਦੇ ਨਾਲ ਦਿੱਲੀ ਦੂਜੇ ਨੰਬਰ ਦੇ ਉੱਤੇ ਆ ਅਤੇ 3.2 ਦੀ ਦਰ ਦੇ ਨਾਲ ਹਰਿਆਣਾ ਤੀਜੇ ਨੰਬਰ ਦੇ ਉੱਤੇ ਰਿਹਾ। ਇਹ ਸਥਿਤੀ ਇਸ ਕਰਕੇ ਵੱਧ ਗੰਭੀਰ ਮੰਨੀ ਜਾ ਰਹੀ ਆ ਕਿਉਂਕਿ ਝਪਟਮਾਰੀ ਇਹੋ ਜਿਹਾ ਅਪਰਾਧ ਹੈ ਜਿਹਨੂੰ ਸਿੱਧੇ ਤੌਰ ਦੇ ਉੱਤੇ ਆਮ ਲੋਕਾਂ ਨਾਲ ਜੋੜ ਕੇ ਦੇਖਿਆ ਜਾਂਦਾ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਮੋਹਾਲੀ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਚੇਨ ਸਨੈਚਿੰਗ, ਮੋਬਾਈਲ ਖੋਣ ਅਤੇ ਮੋਟਰਸਾਈਕਲ ਸਵਾਰ ਗਰੋਹਾਂ ਦੇ ਅਪਰਾਧ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਰਿਪੋਰਟ ਦੇ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਕਿ ਅਪਰਾਧ ਦਾ ਇਹ ਸੰਕਟ ਸਿਰਫ ਸੜਕਾਂ ਤੱਕ ਸੀਮਤ ਨਹੀਂ ਹੈ। 2024 ਦੇ ਵਿੱਚ ਸਾਈਬਰ ਅਪਰਾਧ ਦੇ 858 ਕੇਸ ਪੰਜਾਬ 'ਚ ਦਰਜ ਹੋਏ। 2023 ਦੇ ਵਿੱਚ ਇਹ ਗਿਣਤੀ 511 ਸੀ, ਭਾਵ ਇੱਕ ਸਾਲ ਦੇ ਵਿੱਚ 73% ਤੋਂ ਵੱਧ ਦਾ ਵਾਧਾ ਹੋਇਆ। 2022 ਦੇ ਵਿੱਚ ਇਹ ਅੰਕੜਾ 697 ਸੀ। ਚਿੰਤਾਜਨਕ ਗੱਲ ਇਹ ਹੈ ਕਿ ਇੰਨੇ ਮਾਮਲਿਆਂ ਦੇ ਬਾਵਜੂਦ ਦੋਸ਼ ਸਾਬਤ ਹੋਣ ਦੀ ਦਰ ਸਿਰਫ 20.8% ਹੈ। 888 ਮਾਮਲਿਆਂ ਦੇ ਵਿੱਚ ਮਹਿਜ਼ 48.1% ਦੇ ਵਿੱਚ ਹੀ ਦੋਸ਼ ਪੱਤਰ ਦਾਖਲ ਹੋ ਸਕਿਆ, ਜਦਕਿ ਅਦਾਲਤਾਂ ਦੇ ਵਿੱਚ ਲਟਕਦੇ ਮਾਮਲਿਆਂ ਦੀ ਦਰ 93.3% ਤੱਕ ਪਹੁੰਚ ਗਈ ਹੈ। ਇਹਦਾ ਅਰਥ ਹੈ ਜੀ ਕਿ ਸਾਈਬਰ ਅਪਰਾਧ ਤੇਜ਼ੀ ਨਾਲ ਵੱਧ ਰਹੇ ਨੇ, ਪਰ ਨਿਆਂਇਕ ਪ੍ਰਕਿਰਿਆ ਦੀ ਗਤੀ ਅਪਰਾਧ ਦੇ ਮੁਕਾਬਲੇ ਬਹੁਤ ਹੌਲੀ ਹੈ। ਸਾਈਬਰ ਅਪਰਾਧਾਂ ਦੇ ਵਿੱਚ ਸਭ ਤੋਂ ਵੱਧ ਮਾਮਲੇ ਧੋਖਾਧੜੀ ਨਾਲ ਜੁੜੇ ਪਾਏ ਗਏ ਨੇ।
2: ਪ੍ਰਸਟੀਨ ਡੈਂਟਲ, ਪ੍ਰਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਸਟੀਨ ਡੈਂਟਲ ਵਾਲਿਆਂ ਕੋਲੇ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। ਦੋ ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444, 4313174444।
1: ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਸਿਰਫ ਇਹ ਗੱਲ ਕਹਿਣੀ ਬਣਦੀ ਆ, ਸਾਈਬਰ ਅਪਰਾਧ ਸੱਚੀ ਮੁੱਚੀ ਬਹੁਤ ਵੱਧ ਗਏ ਆ। ਲਗਾਤਾਰ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ, ਉਹ ਡਿਜੀਟਲ ਤਰੀਕੇ ਦੇ ਨਾਲ ਕਿਸੇ ਨੂੰ ਕਹਿ ਰਹੀ ਹੈ ਵੀ ਭਾਈ ਜੋੜ ਕੇ ਰੱਖਣਾ ਮੋਬਾਈਲ ਦੇ ਉੱਤੇ, ਅਤੇ ਇਹ ਗੱਲ ਕਹਿਣੀ ਕਿਉਂਕਿ ਅੱਜ ਕੱਲ੍ਹ ਤਾਂ ਡਿਜੀਟਲ ਅਰੈਸਟ ਵਾਲਾ ਕੰਮ ਚੱਲ ਪਿਆ, ਇਹ ਗੱਲ ਕਹਿਣੀ ਕਿ ਭਾਈ ਤੁਸੀਂ ਫੋਨ ਨਹੀਂ ਕੱਟਣਾ, ਜੇ ਫੋਨ ਕੱਟਿਆ ਤਾਂ ਫਿਰ ਪੰਗਾ ਪੈ ਜਾਣਾ। ਸੋ ਲੋਕ ਲਗਾਤਾਰ ਲੁੱਟੇ ਜਾ ਰਹੇ ਆ। ਮੈਂ ਹਮੇਸ਼ਾ ਇਸ ਗੱਲ ਦੀ ਬੇਨਤੀ ਕਰਦਾ, ਚਲੋ ਇਹ ਤਾਂ NCRB ਦੇ ਅੰਕੜਿਆਂ ਨੂੰ ਕਈਆਂ ਨੇ ਸਹੀ ਕਹਿਣਾ, ਕਈਆਂ ਨੇ ਗਲਤ ਕਹਿਣਾ। ਉੱਦਾਂ ਆਪਾਂ ਜਾਣਦੇ ਹਾਂ ਕਿ ਭਾਈ ਅੱਗੇ ਆਪਾਂ ਕਹਿ ਰਹੇ ਸੀ ਵੀ ਦਿੱਲੀ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਬਹੁਤ ਆ, ਹੁਣ ਦਿੱਲੀ ਦੂਜੇ ਨੰਬਰ 'ਤੇ ਆ, ਪੰਜਾਬ ਪਹਿਲੇ ਨੰਬਰ 'ਤੇ ਆ। ਹੁਣ ਜੇ ਤਾਂ ਆਪਾਂ ਇਹ ਦੇਖੀਏ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਆ, ਫਿਰ ਇਹਦੇ ਸਵਾਲ ਰੰਗ ਵੱਖਰੇ ਆ। ਅਤੇ ਜੇ ਆਪਾਂ ਇਹ ਦੇਖੀਏ ਵੀ ਭਾਈ ਸਾਡੇ ਆਂਢ ਗੁਆਂਢ ਦੇ ਵਿੱਚ ਕਦੇ ਕਿਸੇ ਦਾ ਕੋਈ ਕਾਂਟਾ ਪੱਟ ਕੇ ਲੈ ਗਿਆ, ਕਦੇ ਕਿਸੇ ਦਾ ਕੋਈ ਪਰਸ ਖੋ ਕੇ ਲੈ ਗਿਆ, ਕਦੇ ਕਿਸੇ ਦੇ ਕੋਈ ਚੋਰੀ ਹੋ ਗਈ, ਕਦੇ ਕਿਸੇ ਦੇ ਕੋਈ ਚੋਰੀ ਹੋ ਗਈ, ਇਹ ਗੱਲਾਂ ਸੱਚੀਆਂ ਕਿ ਪੰਜਾਬ ਦੇ ਵਿੱਚ ਚੋਰਾਂ ਦੀ ਗਿਣਤੀ ਅਤੇ ਚੋਰੀਆਂ ਦੀ ਦਰ ਦੇ ਵਿੱਚ ਬੇਹੱਦ ਵਾਧਾ ਹੋਇਆ, ਅਤੇ ਸਾਈਬਰ ਕ੍ਰਾਈਮ ਦੇ ਵਿੱਚ ਵੀ ਬਹੁਤ ਵਾਧਾ ਹੋ ਗਿਆ। ਇਹ ਹੁਣ ਲੋਕ ਆਪ ਸੋਚਣ, ਮੇਰੀ ਬੇਨਤੀ ਹਮੇਸ਼ਾ ਰਹਿੰਦੀ ਆ, ਜੇਕਰ ਤੁਹਾਨੂੰ ਕਿਸੇ ਦਾ ਵੀ ਫੋਨ ਆਉਂਦਾ ਅਨਨੋਨ ਨੰਬਰ ਤੋਂ, ਉਹਦੇ ਕਹੇ ਮੁਤਾਬਕ ਕੁਝ ਨਾ ਕਰਿਆ ਕਰੋ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ, ਪਿਛਲੇ ਰਣੀ ਮੋਗਾ ਜ਼ਿਲ੍ਹੇ ਦੇ ਇੱਕ ਪਿੰਡ ਦੀ ਖਬਰ ਆ। ਉੱਥੇ ਕੋਈ ਜਾਲਸਾਜ਼ ਲੋਕ ਆ ਜਿਹੜੇ

ਉਹਨਾਂ ਨੇ ਫੋਨ ਕੀਤਾ ਇੱਕ ਬਜ਼ੁਰਗ ਨੂੰ, ਉਹ ਕਹਿੰਦੇ ਵੀ ਤੇਰਾ ਮੁੰਡਾ ਜਿਹੜਾ ਵਿਦੇਸ਼ ਦੇ ਵਿੱਚ ਆ ਉਹ ਇੱਕ ਕੇਸ ਦੇ ਵਿੱਚ ਫਸ ਗਿਆ, ਜਿੰਨੇ ਪੈਸੇ ਤੇਰੇ ਅਕਾਊਂਟ ਦੇ ਵਿੱਚ ਸਾਡੇ ਅਕਾਊਂਟ ਦੇ ਵਿੱਚ ਪਾ ਦੇ ਜੇ ਜ਼ਮਾਨਤ ਚਾਹੁੰਦਾ ਤਾਂ। ਉਹਨੂੰ ਇਹ ਗੱਲ ਕਹੀ ਵੀ ਫੋਨ ਨਹੀਂ ਕੱਟਣਾ, ਜੋ ਮਰਜ਼ੀ ਹੋ ਜਾਵੇ ਤੂੰ ਫੋਨ ਨਹੀਂ ਕੱਟਣਾ। ਉਹ ਡੇਢ ਦੋ ਘੰਟੇ ਉਹਦਾ ਫੋਨ ਇਵੇਂ ਚੱਲਦਾ ਰੱਖਿਆ, ਇਹ ਵੀ ਗੱਲ ਕਹੀ ਕਿਸੇ ਨਾਲ ਗੱਲ ਨਹੀਂ ਕਰ ਰਹੀ, ਨਹੀਂ ਤੇਰਾ ਮੁੰਡਾ ਫਸ ਜਾਣਾ ਪੱਕੇ ਤੌਰ 'ਤੇ ਹੀ, ਨਾ ਉੱਧਰ ਜੋਗਾ ਨਾ ਉੱਧਰ ਜੋਗਾ ਰਹਿਣਾ। ਉਹਦੇ ਖਾਤੇ ਦੇ ਵਿੱਚ ਮੇਰੇ ਖਿਆਲ ਵੀ 40-45 ਹਜ਼ਾਰ ਰੁਪਇਆ ਸੀ, ਉਹਨੇ ਨਾਲ ਦੀ ਨਾਲ ਘਬਰਾ ਕੇ ਅਤੇ ਟ੍ਰਾਂਸਫਰ ਕਰਤਾ ਉਹਨਾਂ ਦੇ ਖਾਤੇ ਦੇ ਵਿੱਚ। ਬਾਅਦ 'ਚ ਤੂੰ ਕੌਣ ਅਤੇ ਮੈਂ ਕੌਣ, ਆਹ ਕੁਝ ਚੱਲੀ ਜਾਂਦਾ, ਬਚੋ ਜਿੰਨਾ ਬਚ ਸਕਦੇ ਹਾਂ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ, ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮਿਹਰਬਾਨੀ।

0: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਉਹ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
1: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਆਪਕਾ ਡੇਲੀ ਐਂਟਰਟੇਨਮੈਂਟ ਡੋਜ਼।

0: to call Karo 204-772-1313. Canada's number one provider of training, consulting, and software for the transportation industry. ACE ACI e-manifest permits, CTPA, and more. Visit avaal.com.
1: ਓ ਵੈਲਕਮ ਹੈ ਜੀ ਆਪਣਾ ਹੀ ਗਰਾਜ
2: ਰਿਚਰਡ ਆਟੋ ਬੋਡੀ ਸ਼ਾਪ ਵਿਨੀਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ
3: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ
2: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
3: ਇੱਥੇ ਕ੍ਰੈਕ ਅਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
3: 171 ਪ੍ਰਿਚਰਡ ਐਵੇਨਿਊ ਵਿਨੀਪੈਗ
2: ਫੋਨ 204-582-3807
3: 204-582-3807
4: ਖਾਸ ਬਣਾਉਂਦੇ ਨੇ ਗਰਚਾ ਬ੍ਰਦਰਸ ਦੇ ਵੈਜ ਤੇ ਨਾਨ ਵੈਜ ਪ੍ਰੋਡਕਟਸ ਕੁਕਡ ਦੇ ਅਨਕੁਕਡ ਪ੍ਰੋਡਕਟਸ ਦੀ ਹਿਊਜ ਵੈਰਾਇਟੀ
5: ਗਰਚਾ ਬ੍ਰਦਰਸ ਬਸ ਨਾਮ ਹੀ ਕਾਫੀ ਹੈ
6: ਪੈਂਦੀ ਹੈ ਫਿਰ ਤੱਕ ਚੈਂਪੀਅਨ
3: ਗਰਚਾ ਮੀਟਸ ਆਓ ਖੁਸ਼ੀਆਂ ਚ ਚਾਰ ਚੰਨ ਲਾਓ
5: ਗਰਚਾ ਬ੍ਰਦਰਸ
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
7: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
8: ਕੀ ਤੁਹਾਡਾ ਵੀ ਇੱਕ ਸੁਪਨਾ ਹੈ ਕਿ ਆਪਣਾ ਘਰ ਹੋਵੇ ਤਾਂ ਇੱਕੋ ਇੱਕ ਨਾਮ ਯਾਦ ਰੱਖਿਓ ਵੈਂਚੂਰਾ ਕਸਟਮ ਹੋਮਸ ਤੇ ਵਿਨਮੈਕਸ ਰੀਅਲ ਇਸਟੇਟ ਦੇ ਬੌਬੀ ਸਿੰਘ ਜੀ ਦਾ ਇਹਨਾਂ ਕੋਲ ਹੈ 15 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ ਵੈਸਟ ਸੇਂਟ ਪੌਲ ਹਾਈਲੈਂਡ ਪੁਆਇੰਟ ਰਿਵਰ ਸਪ੍ਰਿੰਗ ਜਾਂ ਸ਼ਹਿਰ ਦੇ ਕਿਸੇ ਵੀ ਏਰੀਆ ਵਿੱਚ ਇਹਨਾਂ ਦੀ ਮਦਦ ਨਾਲ ਆਪਣੇ ਕਸਟਮ ਤੇ ਮਾਡਰਨ ਹੋਮ ਬਣਾਓ ਬੌਬੀ ਸਿੰਘ ਹੋਰਾਂ ਕੋਲ ਇਸ ਸਮੇਂ ਨਵੇਂ ਘਰਾਂ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਸ ਹਨ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ ਕਾਲ ਬੌਬੀ ਸਿੰਘ 204-510-9485 204-510-9485
9: ਬਈ ਸਾਡਾ ਬਾਪੂ ਮੱਖਣ ਸੋ ਕਹਿੰਦਾ ਹੁੰਦਾ ਸੀ ਬਈ ਮਾੜੇ ਹੱਥ ਲੱਗੀ ਚੀਜ਼ ਬਹੁਤੇ ਦਿਨ ਨਹੀਂ ਕੱਢਦੀ ਸੋ ਬਈ ਜੇ ਗੱਡੀ ਜਾਨ ਨਾ ਰੱਖੀ ਹੈ ਤਾਂ ਫਿਰ ਰਿਪੇਅਰ ਵੀ ਤਾਂ ਚੰਗੇ ਥਾਂ ਹੋਣੀ ਚਾਹੀਦੀ ਹੈ ਆਪਣੇ ਆਟੋ ਵਰਕਸ ਵਾਲਿਆਂ ਨਾ ਹਰੇਕ ਮੇਕ ਤੇ ਮਾਡਲ ਦੀਆਂ ਕਾਰਾਂ ਦੀ ਤਸੱਲੀ ਬਖਸ਼ ਮਕੈਨੀਕਲ ਰਿਪੇਅਰ ਕਰਦੇ ਆ ਆਇਲ ਚੇਂਜ ਵੀਲ ਅਲਾਈਨਮੈਂਟ ਟੈਕਸੀ ਲਿਮੋਜ਼ਿਨ ਦੀ ਸੇਫਟੀ ਕਰਦੇ ਆ ਭਈ ਬਾਡੀ ਦਾ ਕੋਈ ਮਾੜਾ ਮੋਟਾ ਰਿਪੇਅਰ ਦਾ ਕੰਮ ਐ ਡੈਂਟਿੰਗ ਪੇਂਟਿੰਗ ਦਾ ਉਹ ਵੀ ਹੋਜੂ ਜੇ ਵਿੰਡਸ਼ੀਲਡ ਰਿਪੇਅਰ ਕਰਾਉਣੀ ਹੈ ਜਾਂ ਫਿਰ ਕਰਾਉਣੀ ਹੈ ਰਿਪਲੇਸ ਉਹ ਵੀ ਚੱਕ ਦੇਣਗੇ ਹਾਂ ਨਾਲੇ ਜੇ ਹੋਰ ਗੱਡੀ ਲੈਣ ਦਾ ਵਿਚਾਰ ਹੈ ਪਰ ਯੂਜ਼ਡ ਕਾਰਾਂ ਵੀ ਹੁੰਦੀਆਂ ਇਹਨਾਂ ਕੋਲੇ ਭਈ ਜਾਣਾ ਕਿੱਥੇ ਆਪਣੇ 306 ਸਟੈਨਲੈਸ ਸਟਰੀਟ ਵਿਨੀਪੈਗ ਯਾਦ ਰੱਖਿਓ ਸਿਕੰਦਰ ਨੂੰ ਫੋਨ ਕਰ ਲਿਓ ਆਟੋ ਵਰਕਸ ਵਾਲੇ 204-942-4690 ਭਈ 204-942-4690
3: ਜੀ ਕੈਂਡੀ ਖਰਾਬ ਕਰਤਾ ਮੈਂ ਨਹੀਂ ਕਰਨੀ ਗੱਲ
5: ਓ ਡਾਰਲਿੰਗ ਛੱਡ ਨਾ ਦਿਲ ਤੂੰ ਕਰ ਚਿੱਲ ਅੱਜ ਯਾਰ ਹੁਣੀ ਕਰਨਗੇ ਗਰਜਾ ਦੇ ਵੈਜ ਤੇ ਨਾਨ ਵੈਜ ਪ੍ਰੋਡਕਟ ਨੂੰ ਗ੍ਰਿਲ
3: ਸੱਚੀ
5: ਮੁੱਚੀ
3: ਵੀਕਐਂਡ ਹੋਵੇ ਜਾਂ ਕੋਈ ਵੀ ਓਕੇਜ਼ਨ ਮੌਕੇ ਨੂੰ ਖਾਸ ਬਣਾਉਂਦੇ ਨੇ ਗਰਜਾ ਬ੍ਰਦਰਸ ਦੇ ਵੈਜ ਤੇ ਨਾਨ ਵੈਜ ਪ੍ਰੋਡਕਟਸ ਕੁਕਡ ਦੇ ਅਨਕੁਕਡ ਪ੍ਰੋਡਕਟਸ ਦੀ ਹਿਊਜ ਵੈਰਾਈਟੀ
5: ਗਰਜਾ ਬ੍ਰਦਰਸ ਬਸ ਨਾਮ ਹੀ ਕਾਫੀ ਹੈ
6: ਪੈਂਦੀ ਹੈ ਫਿਰ ਤੱਕ ਚੈਂਪੀਅਨ
3: ਗਰਜਾ ਮੀਟਸ ਆਓ ਖੁਸ਼ੀਆਂ ਚ ਚਾਰ ਚੰਨ ਲਾਓ
5: ਗਰਜਾ ਬ੍ਰਦਰਸ
10: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ ਰੇਡੀਓ ਧਮਾਲ

ਵੈਦਰ ਆ, ਕਿਉਂਕਿ 8 ਡਿਗਰੀ ਟੈਂਪਰੇਚਰ ਅੱਜ ਹੋ ਚੁੱਕਿਆ ਤੇ ਮਾਈਨਸ 1 ਵੀ ਦੇਖਿਆ ਗਿਆ ਆ ਸੁਬਹਾ ਸੁਬਹਾ, ਤੇ ਜੇ ਕਿਸੇ ਨੇ ਦੇਖਿਆ ਹੋਵੇ ਤਾਂ ਮਾਈਨਸ 1 ਵੀ ਸੀਗਾ ਤੇ, ਪਰ ਹੁਣ ਪਲੱਸ ਦੇ ਵਿੱਚ ਆ, ਪਲੱਸ ਦੇ ਵਿੱਚ 6 ਡਿਗਰੀ ਚੱਲ ਰਿਹਾ ਆ ਤੇ ਵੱਧ ਤੋਂ ਵੱਧ 8 ਡਿਗਰੀ ਰਹੂਗਾ, 30% ਚਾਂਸ ਹੋਣਗੇ ਬਾਰਿਸ਼ ਦੇ। ਤਾਂ ਕੁੱਲ ਮਿਲਾ ਕੇ ਕੱਲ੍ਹ ਦਾ ਦਿਨ ਵੀ ਜਿਹੜਾ 11 ਡਿਗਰੀ ਟੈਂਪਰੇਚਰ ਰਹੂਗਾ, ਕੱਲ੍ਹ ਨੂੰ ਵੀ ਬੱਦਲ ਅਤੇ ਬਾਰਿਸ਼ ਹੋਣ ਦੇ ਘੱਟ ਚਾਂਸ ਆ, ਪਰ ਬੱਦਲ ਅਤੇ ਸੂਰਜ ਦੇਵਤਾ ਜੀ ਛਾਏ ਰਹਿਣਗੇ। ਅਤੇ ਜਿਹੜਾ ਅੱਗੇ ਆਉਣ ਵਾਲਾ ਆ ਵੀਕ ਆ, ਉਹ ਥੋੜ੍ਹਾ ਜਿਹਾ ਬਾਰਿਸ਼ ਵਾਲਾ ਹੀ ਭਰਿਆ ਲੱਗੂਗਾ, ਅਤੇ ਕਿਤੇ ਕਿਤੇ ਬੱਦਲ ਅਤੇ ਕਿਤੇ ਕਿਤੇ ਆਪਾਂ ਨੂੰ ਸੂਰਜ ਦੇਵਤਾ ਜੀ ਦਰਸ਼ਨ ਦੇਣਗੇ। ਅਤੇ ਅੱਜ ਦਾ ਦਿਨ ਜਿਹੜਾ ਪ੍ਰੋਪਰ ਬੱਦਲਾਂ ਦੀ ਕਾਰਵਾਈ ਚੱਲਦੀ ਰਹਿਣੀ ਹੈ, ਅਤੇ ਨਾਲ ਦੀ ਨਾਲ ਆਪਣੀ ਜਿਹੜੀ ਟੋਕ ਵੀ ਚੱਲਦੀ ਰਹਿਣੀ ਹੈ, ਕਿਉਂਕਿ 2 ਤੋਂ ਲੈ ਕੇ 5 ਵਜੇ ਤੱਕ ਦਾ ਅੱਜ ਦਾ ਸ਼ੋਅ ਹੋਊਗਾ। ਅਤੇ ਉਸ ਤੋਂ ਪਹਿਲਾਂ ਆਪਾਂ ਅੰਮ੍ਰਿਤਸਰ ਗੁਰੂ ਕੀ ਨਗਰੀ 'ਤੇ ਗੇੜਾ ਮਾਰ ਰਹੇ ਹਾਂ ਕਿ ਉੱਥੋਂ ਦਾ ਵੈਦਰ ਕੀ ਕਹਿ ਰਿਹਾ। ਜਿਹੜਾ ਰਾਤ ਦਾ ਟੈਂਪਰੇਚਰ ਨੋਟ ਕੀਤਾ ਗਿਆ 26 ਡਿਗਰੀ, ਸੂਬਾ ਦਾ 29 ਡਿਗਰੀ, ਅਤੇ ਜਿਹੜਾ ਆਫਟਰਨੂਨ ਦਾ 39 ਡਿਗਰੀ, ਜਾਣੀ ਕੁੱਲ ਮਿਲਾ ਕੇ ਉੱਥੇ ਗਰਮੀ ਪੂਰੀ ਪੈ ਰਹੀ ਹੈ। ਅਤੇ ਜੇੜ ਦਾ ਮਹੀਨਾ ਹੈ ਅਤੇ 2 ਤਰੀਕ ਆ ਜੇੜ ਮਹੀਨੇ ਦੀ, ਅਤੇ ਇਹ ਦਿਨਾਂ ਦੇ ਵਿੱਚ ਇੱਕ ਤਾਂ ਪੰਜਾਬ 'ਚ ਮੇਲੇ ਬਹੁਤ ਲੱਗਦੇ ਅਤੇ ਇੱਕ ਗਰਮੀ ਬਹੁਤ ਪੈਂਦੀ ਆ। ਅਤੇ ਗਰਮੀ ਹੁਣ ਕਿੰਨੀ ਕੁ ਪੈਂਦੀ ਆ, ਜਿਹੜੇ ਆਪਾਂ ਰਹਿ ਗਏ ਹਾਂ ਆਪਾਂ ਨੂੰ ਪਤਾ ਹੀ ਆ। ਅਤੇ ਵਿਨੀਪੈਗ ਦੀ ਵੀ ਗਰਮੀ ਮੰਨੀ ਪਰ ਮੰਨੀ ਆ, ਸਾਰੇ ਮੰਨਦੇ ਆ ਕਿ ਜਿਹੜੀ ਵਿਨੀਪੈਗ 'ਚ ਠੰਡ ਆ ਅਤੇ ਇੱਕ ਵਿਨੀਪੈਗ ਦੀ ਜਿਹੜੀ ਗਰਮੀ ਆ, ਦੋਨੇ ਹੀ ਅੱਤ ਕਰਾਉਂਦੀਆਂ। ਅਤੇ ਹੁਣ ਗਰਮੀ ਆਉਣ ਵਾਲੀ ਆ, ਪਰ ਥੋੜ੍ਹਾ ਥੋੜ੍ਹਾ ਰੱਬ 2 ਕੁ ਦਿਨ ਧੁੱਪ ਜੀ ਕੱਢ ਕੇ ਫਿਰ ਆਪਾਂ ਨੂੰ ਛਾਂ ਜੀ ਦੇ ਦਿੰਦਾ ਕਿ ਕੋਈ ਨਹੀਂ ਥੋੜ੍ਹਾ ਜਿਹਾ ਠੰਡਕ ਵੀ ਲਈ ਰੱਖੋ, ਤੁਹਾਨੂੰ ਇੱਕਦਮ ਗਰਮੀ ਦੇ ਵਿੱਚ ਐਂਟਰ ਨਹੀਂ ਕਰਨ ਦੇਣਾ। ਅਤੇ ਇਹ ਚੀਜ਼ਾਂ ਦਾ ਸਿਲਸਿਲਾ ਜਾਰੀ ਰਹੂਗਾ, ਅਤੇ ਆਪਾਂ ਥੋੜ੍ਹੀਆਂ ਬਹੁਤੀਆਂ ਤੁਹਾਡੇ ਨਾਲ ਗੱਲਾਂਬਾਤਾਂ ਵੀ ਕਰਦੇ ਰਹਾਂਗੇ। ਅਤੇ ਉਦੋਂ ਪਹਿਲਾਂ ਹੋਰ ਆਵੇ ਆਪਾਂ ਥੋੜ੍ਹਾ ਜਿਹਾ ਇੱਕ ਜਿਹੜਾ ਆਪਾਂ ਬਹੁਤ ਸਾਰਿਆਂ ਨੇ ਸੁਣਿਆ ਹੋਊਗਾ ਪਿੰਡ ਦੀ ਸਵੇਰ, ਜਿਹੜਾ ਗੁਰਦਾਸ ਮਾਨ ਜੀ ਦਾ ਗੜਾ, ਕਿ ਸਾਰਿਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰ ਹੈ, ਕਿਉਂਕਿ ਉਹ ਇੱਕ ਉਹ ਟਾਈਮ ਹੁੰਦਾ ਸੀ ਨਾ ਜਦੋਂ ਬਲਦਾਂ ਵਾਲੀਆਂ ਗੱਡੀਆਂ ਦੇ ਉੱਤੇ ਉਹ ਜਿਹੜਾ ਆਪਣਾ ਬਲਦ ਹੁੰਦਾ ਸੀ ਉਹਦੇ ਗਲ 'ਚ ਨਾ ਇੱਕ ਟੱਲੀ ਜੀ ਪਾਈ ਹੁੰਦੀ ਸੀ, ਉਹ ਟਲ ਟਲ ਟਲ ਕਰਦੀ ਗਲੀਆਂ ਦੇ ਵਿੱਚ ਦੀ ਜਾ ਰਹੀ ਹੁੰਦੀ ਸੀਗੀ। ਅਤੇ ਕਈ ਸਾਡੇ ਨਾ ਇੱਕ ਗਵਾਂਢੀਆਂ ਦੀ ਉਹ ਬਲਦ ਵਾਲੀ ਗੱਡੀ, ਉਹ ਇੰਨਾ ਬਲਦ ਸਿਆਣਾ ਸੀਗਾ, ਉੱਥੋਂ ਪੱਠੇ ਲੱਦ ਕੇ ਉਹਨੂੰ ਤੋਰ ਦਿੰਦੇ ਹੁੰਦੇ ਸੀਗੇ, ਅਤੇ ਉਹ ਸਿੱਧਾ ਘਰ ਆ ਜਾਂਦਾ ਸੀ, ਕੋਈ ਉਹਦੇ ਉੱਤੇ ਬੈਠ ਕੇ ਉਹਨੂੰ ਗਾਈਡ ਨਹੀਂ ਕਰ ਰਿਹਾ ਹੁੰਦਾ ਸੀਗਾ, ਜਿੱਦਾਂ ਆਪਾਂ ਸੋਟੀ ਫੜੀ ਹੁੰਦੀ ਆ ਜਾਂ ਰੱਸੀ ਫੜੀ ਹੁੰਦੀ ਆ, ਉਹਨੇ ਆਪਣੇ ਆਪ ਹੀ ਘਰ ਆ ਕੇ ਗੇਟ ਖੁੱਲ੍ਹਾ ਹੋਣਾ, ਆਰਾਮ ਨਾਲ ਆ ਕੇ ਖੜ੍ਹ ਜਾਣਾ ਉੱਥੇ ਘਰ। ਇੱਦਾਂ ਦੇ ਇੰਨੇ ਸਿਆਣੇ ਬਲਦ ਵੀ ਹੁੰਦੇ ਸੀ, ਤਾਂ ਕਿਉਂਕਿ ਰੋਜ਼ਾਨਾ ਰੂਟੀਨ ਹੁੰਦਾ ਸੀ, ਉਹਨਾਂ ਨੂੰ ਪਤਾ ਹੁੰਦਾ ਸੀ ਕਿਹੜੇ ਰਸਤੇ ਜਾਣਾ ਕਿਹੜੇ ਰਸਤੇ ਆਉਣਾ। ਅਤੇ ਹੋਰ ਜਿਹੜੀ ਸੁਬਹਾ ਸੁਬਹਾ ਦੀ ਜਿਹੜੀ ਸਵੇਰ ਹੁੰਦੀ ਸੀ, ਅਤੇ ਨਾਲ ਦੀ ਨਾਲ ਆਪਾਂ ਚਾਹ ਇੱਕ ਜਿਹੜੀ ਉਹ ਹੁੰਦੀ ਸੀ ਨਾ, ਚਾਹ ਪੀਣੀ ਸੁਬਹਾ ਸੁਬਹਾ ਉੱਠ ਕੇ, ਅਤੇ ਫਿਰ ਖੇਤ ਨੂੰ ਜਾਣਾ, ਫਿਰ ਖੇਤ ਦੁਪਹਿਰ ਹੋਣੀ, ਅਤੇ ਆਹ ਲੋ ਜੀ ਚੱਲਦੀ ਹੋਣੀ ਸੁਬਹਾ ਸੁਬਹਾ, ਅਤੇ ਲੋ ਦੇ ਵਿੱਚ ਜਦੋਂ ਮੰਮੀ ਨੇ ਜਾਂ ਤੁਹਾਡੇ ਕਿਸੇ ਪਾਰਟਨਰ ਨੇ ਚਾਹ ਲੈ ਕੇ ਆਉਂਦੀ ਹੋਊਗੀ, ਤਾਂ ਤੁਹਾਨੂੰ ਉਹ ਚੀਜ਼ ਦਾ ਉਹ ਫੀਲ ਹੋਊਗਾ ਕਿ ਉਹ ਯਾਰ ਕਿੰਨੀ ਸੋਹਣੀ ਮੂਵਮੈਂਟ ਹੁੰਦੀ ਸੀਗੀ ਯਾਰ, ਲੋ ਜੀ ਚੱਲਦੀ ਹੋਣੀ, ਉੱਧਰੋਂ ਗੰਢਾ ਤੋੜ ਕੇ ਅਤੇ ਗੰਢੇ ਨੂੰ ਉਹ ਭੰਨਣਾ, ਉਹਨੂੰ ਵੀ ਕੁਝ ਕਹਿੰਦੇ ਹੁੰਦੇ ਸੀ, ਮੈਨੂੰ ਯਾਦ ਨਹੀਂ ਆ ਰਿਹਾ ਕੀ ਕਹਿੰਦੇ ਹੁੰਦੇ ਸੀਗੇ, ਜੇ ਕਿਸੇ ਨੂੰ ਯਾਦ ਹੋਇਆ ਜ਼ਰੂਰ ਦੱਸਿਓ ਜੇ। ਅਤੇ ਉਹਨੂੰ ਨਾ ਹੱਥ ਨਾਲ ਇੱਦਾਂ ਤੋੜ ਕੇ ਜੇ, ਅਤੇ ਮੇਰੇ ਚਾਚੇ ਨੇ ਨਾ ਅਤੇ ਹੱਥ 'ਤੇ ਰੱਖ ਲੈਣਾ ਉਹਨੂੰ ਰੋਟੀ ਨੂੰ, ਅਤੇ ਨਾਲ ਚਾਹ ਰਿਹਾ ਹੈ, ਕਿਆ ਬਾਤ ਆ, ਅਤੇ ਉੱਧਰੋਂ ਲੱਸੀ, ਮੈਂ ਕਹਿੰਦਾ ਸਵਰਗ ਹੀ ਉੱਥੇ ਸੀਗਾ, ਮੈਂ ਕਹਿੰਦਾ ਖੇਤ 'ਚ ਮੋਟਰ ਜਦੋਂ ਚੱਲਦੀ ਹੋਣੀ ਅਤੇ ਆਹ ਵਾਲੀ ਫੀਲਿੰਗ ਲੈਣੀ ਨਾ ਰੋਟੀ ਖਾਣੀ, ਉਹ ਅਸੀਂ ਤਾਂ ਦੇਣ ਜਾਂਦੇ ਹੁੰਦੇ ਸੀ ਰੋਟੀ, ਅਤੇ ਸਾਨੂੰ ਉੱਥੇ ਨਾਲ ਖਾਣ ਦਾ ਜਿਹੜਾ ਮੌਕਾ ਮਿਲ ਜਾਂਦਾ ਹੁੰਦਾ ਸੀ, ਬੜਾ ਨਜ਼ਾਰਾ ਆਉਂਦਾ ਸੀ ਸੱਚੀ, ਘਰ ਏਸੀ ਦੇ ਵਿੱਚ ਉਹ ਨਜ਼ਾਰਾ ਨਹੀਂ ਆਉਂਦਾ ਸੀ ਜਿਹੜਾ ਮੋਟਰ ਦੇ ਉੱਤੇ ਨਾ ਰੋਟੀ ਖਾਣ ਦਾ, ਚਾਰ ਨਾਲ ਰੋਟੀ ਖਾਣ ਦਾ ਅਤੇ ਨਾਲ ਲੱਸੀ ਨਾਲ ਨਜ਼ਾਰਾ ਆਉਂਦਾ ਸੀ। ਅਤੇ ਇੱਦਾਂ ਦੀਆਂ ਗੱਲਾਂ ਆਪਾਂ ਪਿੰਡ ਦੀਆਂ ਗੱਲਾਂ ਅੱਜ ਕਰਦੇ ਰਹਾਂਗੇ, ਅਤੇ ਹੋਰ ਹੋਰ ਨਾਲ ਦੀ ਨਾਲ ਤੁਹਾਡੀਆਂ ਜੋ ਫਰਮਾਇਸ਼ਾਂ ਹੋਣੀਆਂ ਉਹ ਵੀ ਪੂਰੀਆਂ ਕਰਦੇ ਰਹਾਂਗੇ, ਕਿਉਂਕਿ ਵੀਕਐਂਡ ਦੇ ਉੱਤੇ ਆਪਾਂ ਟਰਾਈ ਕਰਦੇ ਹੁੰਦੇ ਘੰਟਾ ਐਕਸਟਰਾ ਲੈ ਕੇ ਆਈਏ। ਅਤੇ ਅੱਜ ਦਾ ਅਸੀਂ ਜਿਹੜਾ ਸ਼ੋਅ ਆ 2 ਤੋਂ ਲੈ ਕੇ 5 ਵਜੇ ਤੱਕ, ਜਾਣੀ ਕਿ 3 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ, ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੂਗਾ। ਤਾਂ ਆਪਾਂ ਪਿੰਡ ਦੀ ਸਵੇਰ ਦਾ ਗੇੜਾ ਮਾਰ ਗਏ ਕਿ ਪਿੰਡ ਦੀ ਸਵੇਰ ਕਿੱਦਾਂ ਦੀ ਹੁੰਦੀ ਆ। ਸਾਰੇ ਪਿੰਡ ਗੇੜਾ ਮਾਰ ਆਏ ਹੋਣਾ।

0: ਕਿਆ ਬਾਤ ਹੈ ਜੀ, ਸਭ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰ ਹੈ, ਅਤੇ ਜਿੰਨੇ ਜਿੰਨੇ ਪਿੰਡ ਦੀ ਸਵੇਰ ਦੇਖੀ ਹੋਈ ਉਹਨਾਂ ਨੂੰ ਤਾਂ ਪਤਾ ਹੈ ਕਿ ਪਿੰਡ ਦੀ ਸਵੇਰ ਕਿੰਨੀ ਕੁ ਵਧੀਆ ਹੁੰਦੀ ਆ। ਸੁਬਹਾ ਸੁਬਹਾ ਚਿੜੀਆਂ ਦੀ ਰੌਣਕ ਲੱਗੀ ਹੁੰਦੀ ਆ, ਕੋਈ ਦਾਣੇ ਪਾ ਰਿਹਾ ਹੁੰਦਾ ਚਿੜੀਆਂ ਨੂੰ, ਕੋਈ ਖੇਤ ਜਾ ਰਿਹਾ ਹੁੰਦਾ, ਕਿੱਥੇ ਬੱਚੇ ਸਕੂਲ ਲਈ ਰੈਡੀ ਹੋ ਰਹੇ ਹੁੰਦੇ ਆ, ਅਤੇ ਕੋਈ ਰੋ ਰਿਹਾ ਹੁੰਦਾ ਸਕੂਲੇ ਮੈਂ ਨਹੀਂ ਜਾਣਾ ਮੰਮੀ, ਅਤੇ ਕਈਆਂ ਨੂੰ ਮੰਮੀ ਕੁੱਟ ਕੁੱਟ ਕੇ ਭੇਜ ਰਹੀ ਸੀ ਕਿ ਚੱਲ ਪੁੱਤ ਸਕੂਲੇ ਤਾਂ ਜਾਣਾ ਹੀ ਪੈਣਾ, ਅਤੇ ਕੋਈ ਦਾਦੀ ਨੂੰ ਰਿਕੁਐਸਟਾਂ ਕਰ ਰਿਹਾ ਹੁੰਦਾ, ਅਤੇ ਕਈਆਂ ਨੂੰ ਹੋ ਜਾਂਦਾ ਬੁਖਾਰ, ਕਈ ਹੋ ਜਾਂਦੇ ਬਿਮਾਰ ਕਿ ਅੱਜ ਮੈਨੂੰ ਬੁਖਾਰ ਜਿਹਾ ਲੱਗਦਾ ਆ, ਅਤੇ ਮੈਂ ਅੱਜ ਨਹੀਂ ਜਾਣਾ, ਜਾਂ ਮੇਰਾ ਅੱਜ ਢਿੱਡ ਦੁਖਦਾ, ਅੱਜ ਮੈਂ ਨਹੀਂ ਸਕੂਲੇ ਜਾਣਾ ਮੰਮੀ, ਅੱਜ ਮੈਨੂੰ ਰੋਕ ਲਾ, ਕਿਉਂਕਿ ਕਈਆਂ ਦਾ ਸਕੂਲ ਦਾ ਕੰਮ ਨਹੀਂ ਕੀਤਾ ਹੁੰਦਾ, ਅਤੇ ਕਈਆਂ ਨੂੰ ਹੋਰ ਹੁੰਦਾ ਕਿ ਨਹੀਂ ਯਾਰ ਘਰੇ ਰਹੀਏ, ਛੁੱਟੀ ਕਰਕੇ ਅਤੇ ਘਰੇ ਰਹਿ ਕੇ ਇੰਜੋਏ ਕਰਕੇ, ਤਾਂ ਇਹ ਸਿਲਸਿਲਾ ਜਾਰੀ ਰਹੂਗਾ। ਅਤੇ ਬਹੁਤ ਸਾਰੀਆਂ ਤੁਹਾਡੀਆਂ ਕਾਲਾਂ ਆ ਰਹੀਆਂ, ਅਤੇ ਮੈਂ 1-to-1 ਕਰਕੇ ਸਾਰਿਆਂ ਦੀਆਂ ਬੈਕ ਟੂ ਬੈਕ ਕਾਲਾਂ ਅਟੈਂਡ ਕਰਦਾ। ਫਸਟ ਕਾਲਰ ਨਾਲ ਗੱਲ ਕਰਦੇ ਹਾਂ ਜੀ, ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਬਾਈ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਜੀ ਇੱਕ ਗਾਣਾ ਲਵਾਉਣਾ ਸੀ ਮਾਮਾ ਸਦੀਕ ਤੇ ਰਣਜੀਤ ਕੌਰ ਦਾ।
0: ਹਾਂਜੀ ਹਾਂਜੀ, ਕਿਹੜਾ ਗਾਣਾ ਜੀ?
1: ਉਮਰ ਮੁੰਡੇ ਦੀ ਨਿਆਣੀ।
0: ਜਸ ਸੇਕ, ਉਮਰ ਮੁੰਡੇ ਦੀ ਨਿਆਣੀ।
1: ਹਾਂਜੀ।
0: ਮੁਹੰਮਦ ਸਦੀਕ ਜੀ ਦਾ ਜੀ ਇਹ?
1: ਹਾਂਜੀ ਹਾਂਜੀ ਹਾਂ, ਮਾਮਾ ਸਦੀਕ ਤੇ ਰਣਜੀਤ
0: ਕੌਰ। ਓਕੇ ਜੀ, ਜ਼ਰੂਰ ਲਾਵਾਂਗੇ ਜੀ।
1: ਹਾਂ ਪੂਰਾ ਲਾ ਦਿਓ ਸੀ।
0: ਠੀਕ ਹੈ ਜੀ, ਓਕੇ ਜੀ,
1: ਓਕੇ।
0: ਅਤੇ ਗਾਣੇ ਬੈਕ ਟੂ ਬੈਕ ਤੁਹਾਡੇ ਜਿਹੜੀਆਂ ਫਰਮਾਇਸ਼ਾਂ ਜਿਵੇਂ ਜਿਵੇਂ ਹੋਈ ਗਈਆਂ ਆਪਾਂ ਪਲੇ ਕਰਦੇ ਜਾਣਾ, ਅਤੇ ਉਸ ਤੋਂ ਪਹਿਲਾਂ ਜਿੰਨੇ ਵੀ ਕਾਲਰ ਨੇ ਆਪਾਂ ਸਾਰੇ ਅਟੈਂਡ ਕਰ ਲਈਏ, 2 ਕਾਲਰ ਹੋਰ ਨੇ ਆਪਾਂ ਉਹਨਾਂ ਨੂੰ ਵੀ ਅਟੈਂਡ ਕਰ ਲਈਏ। ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਤੁਹਾਡੀ ਆਵਾਜ਼ ਨਹੀਂ ਆ ਰਹੀ, ਨੈਕਸਟ ਕਾਲਰ ਅਟੈਂਡ ਕਰਦੇ ਹਾਂ। ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਤੁਹਾਡੇ ਬੈਰਕ ਤੋਂ ਯਾਦ ਆ ਗਿਆ, ਅਸੀਂ ਵੀ ਕਿਹੜਾ ਖੇਤੋਂ ਸੀਰੀ ਸਾਡਾ ਪੱਠੇ ਲੈ ਕੇ ਤੁਰੇ ਆ।
0: ਹਾਂਜੀ,
2: ਇੱਕ ਤਾਂ ਆਪਾਂ ਉਹੀ ਪੁੱਛਾਂਗੇ ਵੀ ਜਿਹੜਾ, ਚਲੋ ਮੈਨੂੰ ਤਾਂ ਪਤਾ ਹੀ ਹੈ ਵੀ ਜਦੋਂ ਵੈੜਕਾ ਜੋੜ ਲਈਦੇ, ਰੇਹੜੀ ਵੀ ਥੱਲੇ ਦੀ ਕੀ ਜਿਹੜੀ ਰੱਸੀ ਪਾਉਂਦੇ ਸੀ ਵੀ ਉਹਨੂੰ ਕੀ ਕਹਿੰਦੇ ਸੀਗੇ?
0: ਨੱਥ, ਨੱਥ ਪਾਉਣ?
2: ਨਹੀਂ ਜੀ, ਨੱਥ ਤਾਂ ਵੈੜ ਕੇ ਦੇ ਹੁੰਦੇ, ਉਹ ਤੁਸੀਂ ਨੀ ਦੱਸਣਾ।
0: ਅੱਛਾ, ਸਵਾਲ ਕਰ ਰਹੇ? ਅੱਛਾ ਅੱਛਾ, ਦੁਆਰਾ ਦੁਆਰਾ ਸਾਰੇ ਧਿਆਨ ਨਾਲ ਸੁਣ ਲਓ ਬਈ, ਸਵਾਲ ਆ ਰਿਹਾ। ਹਾਂਜੀ ਹਾਂਜੀ ਜ਼ਰੂਰ।
2: ਹਾਂਜੀ ਹਾਂਜੀ, ਨੱਥ ਤਾਂ ਵੈੜ ਕੇ ਪਾਈ ਦੀ ਹੈ ਨਾ।
0: ਹਾਂਜੀ,
2: ਜਿਹੜਾ ਬੈੜਕਾ ਜੋੜਨ ਵੇਲੇ ਰੇਹੜੀ ਤੋਂ ਗਾਂਹ ਪਾਈ ਦੀ ਆ।
0: ਅੱਛਾ,
2: ਹਾਂਜੀ,
0: ਉਹਨੂੰ ਕੀ ਕਹਿੰਦੇ ਆ?
2: ਉਹਨੂੰ ਕੀ ਕਹਿੰਦੇ ਆ? ਤੇ ਉਹ ਕਿਹੜਾ ਸੀਰੀ ਸੀਗਾ ਸਾਡਾ ਪਾਉਣ ਲੱਗਿਆ, ਤੇ ਆਪਣਾ ਤੁਸੀਂ ਦੱਸਦੇ ਵੀ ਟੱਲੀਆਂ ਦੀ ਆਵਾਜ਼ ਆਉਂਦੀ ਆ।
0: ਹਾਂਜੀ,
2: ਉਹ ਰੇਹੜੀ ਕਿਤੇ ਪੱਠੇ ਥੋੜੇ ਜੇ ਪਿੱਛੇ ਨੂੰ ਲੱਦੇ ਸੀ, ਉਹਨੇ ਜਦੋਂ ਇਧਰੋਂ ਹੱਥ ਛੁੱਟ ਗਿਆ ਤੇ ਉਧਰੋਂ ਉਹ ਜਿਹੜੀ ਚੀਜ਼ ਮੈਂ ਕਹਿਣ ਲੱਗਿਆ ਸੀਗਾ, ਚੱਲ ਮੈਂ ਦੱਸਣੀ ਲੱਗਿਆ ਸੀਗਾ, ਤੇ ਉਹ ਪਾਉਣ ਲੱਗਿਆ ਤੇ ਉਹ ਦੋਨੇ ਪਾਸੇ ਹੱਥ ਛੁੱਟ ਗਏ ਤੇ ਬੈੜਕਾ ਭੱਜ ਲਿਆ। ਜਿਉਂ ਭੱਜਿਆ ਤੇ ਘਰੇ ਜਾ ਕੇ ਖੜਿਆ ਭਾਈ, ਮਗਰ ਸੀਰੀ ਅਸੀਂ ਫੜ ਕੇ ਸਾਈਕਲ ਤੇ ਗਏ ਤੇ ਫੇਰ ਫੜ ਕੇ ਲਿਆਏ ਬੈੜਕਾ ਘਰੋਂ। ਚਲੋ, ਬਹੁਤ ਵਧੀਆ ਪ੍ਰੋਗਰਾਮ ਚੱਲਿਆ
0: ਸੀ। ਆਪਾਂ ਸਵਾਲ ਦਾ ਜਵਾਬ ਜ਼ਰੂਰ ਲਵਾਂਗੇ ਸਾਰਿਆਂ ਤੋਂ।
2: ਹਾਂਜੀ ਹਾਂਜੀ
0: ਬਿਲਕੁਲ ਜੀ,
2: ਮੈਂ ਦੱਸ ਵੀ ਜਾਊਂਗਾ।
0: ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ।
2: ਤੇ ਬਾਕੀ ਕੋਈ ਨਾ ਕੋਈ ਗਾਣਾ ਲਾ ਦਿਓ, ਕਰਨੈਲ ਗਿੱਲ ਦਾ।
0: ਕਰਨੈਲ ਗਿੱਲ ਦਾ?
2: ਹਾਂਜੀ, ਕੋਈ ਵੀ ਲਾ ਦਿਓ, ਵਧੀਆ ਹੁੰਦੇ ਉਹਨਾਂ।
0: ਅੱਛਾ ਜੀ, ਜ਼ਰੂਰ ਲਾਵਾਂਗੇ ਜੀ।
2: ਥੈਂਕ ਯੂ ਜੀ,
0: ਥੈਂਕ ਯੂ ਸੋ ਮਚ ਜੀ। ਸਵਾਲ ਆਪਣੇ ਹੁਣ ਸਾਹਮਣੇ ਆ ਚੁੱਕਿਆ, ਅਤੇ ਸਵਾਲ ਦਾ ਜਵਾਬ ਹੁਣ ਕੌਣ ਦਿੰਦਾ ਇਹ ਤਾਂ ਹੁਣ ਵਕਤ ਹੀ ਦੱਸੂਗਾ। ਅਤੇ ਬਹੁਤ ਸਾਰੇ ਕਾਲਰ ਆਪਣੇ ਨਾਲ ਜੁੜ ਚੁੱਕੇ ਸੀ, ਪਰ ਹੁਣ ਸਾਰਿਆਂ ਦੀ ਕਾਲ ਕੱਟੀ ਗਈ, ਇ੕ਕਦਮ 2 ਕਾਲਰ ਸੀ, ਦੋਨਾਂ ਦੀ ਕਾਲ ਕੱਟੀ ਗਈ ਆ। ਮੈਂ ਅਟੈਂਡ ਕਰਨ ਲੱਗਾ ਸੀਗਾ, ਐਂ ਨਾ ਕਰਿਆ ਕਰੋ, ਜਦੋਂ ਆਪਾਂ ਇੱਕ ਕਾਲਰ ਨਾਲ ਗੱਲ ਕਰਕੇ ਹਟਦੇ ਹਾਂ ਫਿਰ ਆਪਾਂ ਦੂਸਰੇ ਦੀ ਆਪਾਂ ਕਾਲ ਜ਼ਰੂਰ ਅਟੈਂਡ ਕਰਨੀ ਹੁੰਦੀ ਹੈ, ਤਾਂ ਪਲੀਜ਼ ਕਾਲ ਕੱਟਿਆ ਨਾ ਕਰੋ। ਅਤੇ ਕਾਲਰ ਜੁੜ ਚੁੱਕੇ ਨੇ ਦੁਬਾਰਾ, ਰੇਡੀਓ ਤੋਂ ਮਤਲਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਬਾਈ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਉਹਨੂੰ
0: ਜੋਤ ਕਹਿੰਦੇ ਆ, ਜੋਤ ਜੀ। ਓ ਕਿਆ ਬਾਤ ਹੈ, ਲਓ ਜੀ ਆਂਸਰ ਮਿਲ ਚੁੱਕਿਆ। ਬਹੁਤ ਬਹੁਤ ਧੰਨਵਾਦ, ਤੇ ਏਦਾਂ ਹੀ ਤੁਸੀਂ ਪਿਆਰ ਦਿੰਦੇ ਰਹਿਣਾ। ਅੱਜ ਦਾ ਜਿਹੜਾ ਪ੍ਰੋਗਰਾਮ ਆ, ਤੁਸੀਂ ਸਵਾਲ ਜਵਾਬ ਖੁਦ ਹੀ ਕਰਨੇ, ਸਵਾਲ ਹੀ ਤੁਸੀਂ ਕਰਨਾ ਤੇ ਆਂਸਰ ਵੀ ਆਪਾਂ ਵਿੱਚੋਂ ਲੈ ਲੈਣਾ। ਜੇ ਹੋਰ ਵੀ ਕੋਈ ਹੈਗੇ ਆਪਾਂ ਇੰਟਰਸਟਿੰਗ ਜਿਹਾ ਹੋਵੇ ਜਿਹੜਾ ਪੰਜਾਬੀ ਦੇ ਰਿਲੇਟਡ ਹੋਵੇ, ਕਿ ਆਪਾਂ ਸਵਾਲ ਕਰਕੇ ਸਾਰਿਆਂ ਨੂੰ ਜਿੰਦਾ ਲੱਗਦਾ ਹੋਇਆ ਕਿ ਆਪਾਂ ਨੂੰ ਹਾਂ ਇਹ ਪੁਰਾਣੀ ਜੀ ਚੀਜ਼ ਆ, ਇਹਦਾ ਜਿਵੇਂ ਕੋਈ ਕਿਸੇ ਨੂੰ ਸ਼ਾਇਦ ਜਵਾਬ ਨਾ ਪਤਾ ਹੋਵੇ, ਜਿਵੇਂ ਆਪਾਂ ਹੁਣ ਨਿਹੰਗ ਸਿੰਘਾਂ ਦੀ ਬੋਲੀ 'ਚ ਕਹਿ ਦਿੰਦੇ ਹੁੰਦੇ ਹਾਂ ਮਿੱਸੀ ਰੋਟੀ, ਅਤੇ ਉਹ ਜਦੋਂ ਸੁਬਹਾ ਜਾ ਕੇ ਉੱਥੇ ਖਾਧੀ ਤਾਂ ਫਿਰ ਪਤਾ ਲੱਗਿਆ ਕਿ ਨਹੀਂ ਇਹ ਤਾਂ ਰਾਤ ਦੀ ਰੋਟੀ ਨੂੰ ਕਹਿੰਦੇ ਆ, ਕੋਡ ਵਰਲਡ ਹੈ ਇੱਕ ਉਹਨਾਂ ਦੇ। ਤਾਂ ਇੱਦਾਂ ਹੀ ਹੋਰ ਜੇ ਤੁਹਾਨੂੰ ਲੱਗਦਾ ਕਿ ਪੰਜਾਬੀ ਦਾ ਇੱਕ ਇੱਦਾਂ ਦਾ ਵਰਲਡ ਆ ਜਿਹੜਾ ਕਿਤੇ ਨਾ ਕਿਤੇ ਆਪਾਂ ਨੂੰ ਹੁਣ ਯਾਦ ਨਹੀਂ ਹੈਗਾ, ਅਤੇ ਆਪਾਂ ਨੂੰ ਕਿਸੇ ਨੂੰ ਸਵਾਲ ਕਰਕੇ, ਅਤੇ ਉਹ ਸਵਾਲ ਜ਼ਰੂਰ ਕਰਿਓ ਜੀ ਅੱਜ, ਅਤੇ ਆਪਾਂ ਦੇਖਾਂਗੇ ਕਿਹਨੂੰ ਕਿਹਨੂੰ ਉਹ ਨੌਲੇਜ ਹੈਗੀ ਆ, ਕਿਉਂਕਿ ਕਾਫੀ ਸਾਰੇ ਲਿਸਨਰ ਆ ਬਹੁਤ ਸਾਰੀ ਨੌਲੇਜ ਰੱਖਦੇ ਨੇ, ਅਤੇ ਤੁਹਾਨੂੰ ਜੇ ਕੋਈ ਪਤਾ ਹੈ ਇੱਦਾਂ ਦਾ ਕੋਈ ਟਫ ਜਿਹਾ ਕੁਐਸਚਨ ਹੈਗਾ ਤਾਂ 204-780-8180 'ਤੇ ਸਾਨੂੰ ਜ਼ਰੂਰ ਪੁੱਛੋ ਜੀ। ਅਤੇ ਆਪਾਂ ਇਹਦੇ ਨਾਲ ਨਾਲ ਜਿਹੜੀਆਂ ਫਰਮਾਇਸ਼ਾਂ ਆ ਰਹੀਆਂ ਤੁਹਾਡੀਆਂ ਉਹ ਵੀ ਜ਼ਰੂਰ ਪੂਰੀਆਂ ਕਰਨੀਆਂ, ਅਤੇ ਪਹਿਲੀ ਵੀ ਆ ਚੁੱਕੀ ਹੈ, ਇੱਕ ਹੋਰ ਇੱਕ ਕਰਨੈਲ ਗਿੱਲ ਜੀ ਦਾ ਵੀ ਆਪਾਂ ਇਹ ਗੀਤ ਪਲੇ ਕਰਨਾ, ਪਰ ਉਸ ਤੋਂ ਪਹਿਲਾਂ ਇੱਕ ਮਾਂ ਆਇਆ ਹੋਇਆ ਅਤੇ ਉਸ ਤੋਂ ਪਹਿਲਾਂ ਇੱਕ ਹੋਰ ਆ ਚੁੱਕਿਆ ਮੁਹੰਮਦ ਸਦੀਕ ਜੀ ਦਾ, ਉਹ ਵੀ ਆਪਾਂ ਪਲੇ ਕਰਨਾ। ਤਾਂ ਬੈਕ ਟੂ ਬੈਕ ਤੁਹਾਡੀਆਂ ਸਾਰੀਆਂ ਫਰਮਾਇਸ਼ਾਂ ਲੈਂਦੇ ਰਹਿਣਾ। 204-7-8-8-8-8 ਤੁਸੀਂ ਸੰਪਰਕ ਕਰਨਾ, ਅਤੇ ਅਸੀਂ ਟਿਕਟੋਕ ਦੇ ਉੱਤੇ ਵੀ ਲਾਈਵ ਹੋ ਚੁੱਕੇ ਹਾਂ, ਅਤੇ ਜਿਹੜੇ ਸਰੋਤੇ ਸੁਣ ਰਹੇ ਹੋ ਅਤੇ ਪਲੀਜ਼ ਸਾਨੂੰ ਟਿਕਟੋਕ ਦੇ ਉੱਤੇ ਵੀ ਆ ਕੇ ਪਿਆਰ ਦਿਓ ਜੀ, ਅਤੇ ਜਿਹੜੇ ਟਿਕਟੋਕ ਦੇ ਉੱਤੇ ਜੁੜ ਚੁੱਕੇ ਹੋ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਉ, ਤਾਂ ਕਿ ਹੋਰ ਵੀ ਆਪਣੇ ਨਾਲ ਸਾਰੇ ਪਿਆਰੇ ਭਰੇ ਜਿੰਨੇ ਵੀ ਸੱਜਣ ਨੇ ਸਾਰੇ ਜੁੜ ਜਾਣ, ਅਤੇ ਸਾਰਿਆਂ ਨੂੰ ਪਤਾ ਲੱਗ ਜਾਏ ਕਿ ਰੇਡੀਓ ਧਮਾਲ ਦੀ ਜਿਹੜੀ ਟੀਮ ਆ ਲਾਈਵ ਹੋ ਚੁੱਕੀ ਆ।

0: 92.7 FM CKJS.
1: We are the station that speaks your language.
2: Adam Big Hill here, reminding you to get your motor running in the fight against prostate cancer. Register today for the 18th Manitoba Motorcycle Ride for Dad happening Saturday, May 30th, starting at Polo Park. Proceeds stay in Manitoba for prostate cancer research and education. To register or make a pledge, visit ridefordad.ca/Manitoba. Presented by Princess Auto. Regional sponsor, Winnipeg Police Credit Union.
3: ਇਸ ਸੁਨੇਹਾ ਉਹਨਾਂ ਲਈ ਹੈ ਜੋ ਲੌਂਗ ਵੀਕਐਂਡ ਤੇ ਕੈਬਿਨ ਜਾਂ ਬੈਕਯਾਰਡ ਪਾਰਟੀ ਲਈ ਤਿਆਰ ਨੇ ਅਤੇ ਉਹਨਾਂ ਲਈ ਜੋ ਇਸ ਸਮਰ ਨੂੰ ਪੂਰੀ ਮੌਜ ਮਸਤੀ ਨਾਲ ਜੀਣਾ ਚਾਹੁੰਦੇ ਨੇ। ਪਰ ਇੱਕ ਗੱਲ ਯਾਦ ਰੱਖੋ, ਜੇ ਤੁਹਾਡੇ ਪਲਾਨਾਂ ਵਿੱਚ ਸ਼ਰਾਬ ਸ਼ਾਮਲ ਹੈ ਤਾਂ ਡਰਾਈਵਿੰਗ ਸ਼ਾਮਲ ਨਹੀਂ ਹੋਣੀ ਚਾਹੀਦੀ। ਇੱਕ ਡੈਜ਼ਿਗਨੇਟਿਡ ਡਰਾਈਵਰ ਰੱਖੋ, ਰਾਈਡ ਕਾਲ ਕਰੋ ਜਾਂ ਫਿਰ ਉੱਥੇ ਹੀ ਰਾਤ ਬਿਤਾਓ। ਸਟੀਅਰਿੰਗ ਪਿੱਛੇ ਬੈਠਣ ਤੋਂ ਪਹਿਲਾਂ ਇੱਕ ਜਾਂ ਦੋ ਡਰਿੰਕਸ ਵੀ ਖਤਰੇ ਤੋਂ ਖਾਲੀ ਨਹੀਂ ਹੁੰਦੀਆਂ। ਇਸ ਸਮਰ ਚੰਗੀਆਂ ਵਾਈਬਸ ਬਣਾਏ ਰੱਖੋ, ਕਦੇ ਵੀ ਡਰਿੰਕ ਐਂਡ ਡਰਾਈਵ ਨਾ ਕਰੋ। ਮੈਨੀਟੋਬਾ ਪਬਲਿਕ ਇੰਸ਼ੋਰੈਂਸ ਵੱਲੋਂ ਇੱਕ ਜਨਹਿਤ ਸੁਨੇਹਾ।
0: 92.7 FM CKJS।
4: ਤੇ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਤੇ ਜਿਹੜਾ ਅੱਜ ਦਾ ਪ੍ਰੋਗਰਾਮ ਚੱਲ ਰਿਹਾ, ਅਤੇ ਮੈਂ ਕਹਿੰਦਾ ਪਹਿਲਾ ਸਵਾਲ ਆਇਆ ਸੀ ਅਤੇ ਨਾਲ ਦੀ ਨਾਲ ਹੀ ਆਂਸਰ ਉਹਦਾ ਮਿਲ ਚੁੱਕਿਆ। ਅਤੇ ਜੇ ਹੋਰ ਕਿਸੇ ਦਾ ਕੋਈ ਸਵਾਲ ਹੈਗਾ ਕਿ ਆਹ ਪੁੱਛਦੇ ਹਾਂ ਔਖਾ ਜਿਹਾ ਲੱਗਦਾ ਅਤੇ ਇਹਦਾ ਆਂਸਰ ਨਹੀਂ ਕਿਸੇ ਨੂੰ ਪਤਾ ਹੋਣਾ, ਤਾਂ ਜ਼ਰੂਰ 204-780-8182 'ਤੇ ਸਾਡੇ ਨਾਲ ਸਾਂਝਾ ਕਰਿਓ ਜੀ। ਅਤੇ ਆਪਣੇ ਨਾਲ ਕਾਲਰ ਜੁੜ ਚੁੱਕੇ ਨੇ, ਕਾਲਰ ਅਟੈਂਡ ਕਰ ਲਈਏ। ਫਸਟ ਕਾਲਰ ਦਾ ਸਵਾਲ ਸੀ ਅਤੇ ਸੈਕਿੰਡ ਵਾਲੇ ਨੇ ਆਂਸਰ ਦੇ ਦਿੱਤਾ ਸੀਗਾ, ਅਤੇ ਅੱਗੇ ਵੇਖਦੇ ਹਾਂ ਹੁਣ ਕੀ ਬਣਦਾ। ਰੇਡੀਓ ਤੋਂ ਮਿਲਦੇ, ਤੁਹਾਡਾ ਬਹੁਤ ਸਵਾਗਤ ਹੈ ਜੀ।
5: ਹੈਲੋ,
4: ਹਾਂਜੀ, ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਗੈਵੀ ਜੀ, ਕੀ ਹਾਲ ਚਾਲ ਜੀ?
4: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
5: ਵਧੀਆ, ਇੱਧਰ ਪੰਜਾਬ ਨਾਲ ਜੋੜ ਕੇ ਰੱਖਿਆ ਕਰੋ ਤੁਸੀਂ, ਵਧੀਆ ਚੰਗਾ ਲੱਗਦਾ।
4: ਹਾਂਜੀ, ਬਹੁਤ ਬਹੁਤ ਧੰਨਵਾਦ ਜੀ, ਟਰਾਈ ਇਹੀ ਕਰਦੇ ਹੁੰਦੇ ਹਾਂ ਜੀ।
5: ਹਾਂ ਜੀ, ਤੇ ਇੱਕ ਗੀਤ ਲਾ ਦਿਓਗੇ?
4: ਹਾਂਜੀ ਹਾਂਜੀ,
5: ਜੇ ਸੋਚਣਾ ਤੇ ਪੰਜਾਬ ਬਾਰੇ ਸੋਚਿਓ।
4: ਜੇ ਸੋਚਣਾ ਤੇ ਪੰਜਾਬ ਬਾਰੇ ਸੋਚਿਓ, ਜ਼ਰੂਰ ਜੀ।
5: ਹਾਂ ਜੀ, ਜ਼ਰੂਰ ਲਾਇਓ।
4: ਆਪਾਂ ਪੰਜਾਬ ਕਦੋਂ ਜਾ ਕੇ ਆਏ ਲਾਸਟ ਵਾਰ?
5: ਮੈਂ ਰਹਿੰਦਾ ਪੰਜਾਬ ਹੈ ਜੀ, 6 ਮਹੀਨੇ ਹਰ ਸਾਲ।
4: ਅੱਛਾ, ਕਿਆ ਬਾਤ ਹੈ ਜੀ,
5: ਜਦੋਂ ਵੀ ਆਇਆ ਮੈਂ ਉਦੋਂ ਦਾ 6 ਮਹੀਨੇ ਪੰਜਾਬ ਤੇ 6 ਮਹੀਨੇ।
4: ਵਾਹ ਜੀ ਵਾਹ, ਕਿਆ ਬਾਤ ਹੈ ਜੀ। ਸਾਰਿਆਂ ਸਾਰਿਆਂ ਨੂੰ ਇਹ ਚਾਹੀਦਾ ਹਨਾ, ਵੀ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਜ਼ਰੂਰ ਜਾਇਆ ਕਰਕੇ, ਜਿੰਨਾ ਵੀ ਜਾਇਆ ਜਾਂਦਾ ਪੰਜਾਬ 'ਚ।
5: ਅਪ੍ਰੈਲ 'ਚ ਆਏ, ਨਵੰਬਰ 'ਚ ਫਿਰ ਚੱਲ ਜਾਣਾ ਜੀ।
4: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਘੁੰਮਦੇ ਫਿਰਦੇ ਰਹਿੰਦੇ ਹੋ।
5: ਹਾਂਜੀ ਹਾਂਜੀ,
4: ਵਧੀਆ ਵਧੀਆ, ਇੱਦਾਂ ਹੀ ਹੋਣਾ ਚਾਹੀਦਾ ਆ। ਬਹੁਤ ਬਹੁਤ ਧੰਨਵਾਦ ਜੀ, ਜ਼ਰੂਰ ਲਾਵਾਂਗੇ ਜੀ। ਯਾ, ਥੈਂਕ ਯੂ ਸੋ ਮਚ। ਅਤੇ ਇਹਦੇ ਨਾਲ ਨਾਲ ਆਪਾਂ ਇੱਕ ਹੋਰ ਕਾਲਰ ਜੁੜ ਚੁੱਕੇ ਨੇ, ਇਹਨਾਂ ਨੂੰ ਵੀ ਅਟੈਂਡ ਕਰ ਲਈਏ। ਰੇਡੀਓ ਧਮਾਲ ਦੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
6: ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ,
6: ਕੀ ਹਾਲ ਗਿਆ ਜੀ?
4: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
6: ਗਾਣਾ ਲਵਾਉਣਾ ਜੀ।
4: ਲਵਾਓ ਜੀ।
6: ਫੋੜ ਤੇ ਫਕਾਰੇ ਤੇ ਲਾਲੀ ਜੱਟ ਨੇ।
4: ਅੱਛਾ, ਫੋੜ ਦੇ ਫਕਾਰੇ ਉੱਤੇ ਲਾਲੀ ਜੱਟ ਨੇ, ਜ਼ਰੂਰ ਲਾਵਾਂਗੇ ਜੀ। ਫੋੜ ਦੇ ਫਕਾਰੇ ਲਾ ਦੇਣੇ ਅੱਜ ਆਪਾਂ।
6: ਉਹ ਲਾ ਲਈਏ ਫਿਰ ਅੱਜ।
4: ਠੀਕ ਹੈ ਜੀ, ਜ਼ਰੂਰ ਲਾਵਾਂਗੇ ਜੀ।
6: ਓਕੇ, ਥੈਂਕ ਯੂ।
4: ਓਕੇ ਜੀ, ਫੋੜ ਦੇ ਫਕਾਰੇ ਵੀ ਲੱਗਣਗੇ ਅਤੇ ਜਿਹੜੀਆਂ ਹੋਰ ਡਿਮਾਂਡਾਂ ਹੋਣੀਆਂ ਤੁਹਾਡੀਆਂ ਉਹ ਵੀ ਆਪਾਂ ਪੂਰੀਆਂ ਕਰਦੇ ਰਹਿਣਾ। ਅਤੇ ਇਹਦੇ ਨਾਲ ਨਾਲ ਅੱਜ ਜੇ ਕੋਈ ਕਿਸੇ ਦਾ ਸਵਾਲ ਹੈ ਕਿ ਇਹ ਸਵਾਲ ਪੁੱਛਦੇ ਹਾਂ ਅਤੇ ਇਹਦਾ ਜਵਾਬ ਨਹੀਂ ਕਿਸੇ ਨੂੰ ਪਤਾ ਹੋਣਾ, ਅਤੇ ਜ਼ਰੂਰ ਦੱਸੋ ਜੀ। ਅਤੇ ਫੋੜ ਦੇ ਫਕਾਰੇ ਤਾਂ ਆਪਾਂ ਸੁਣਦੇ ਰਹਿਣਾ, ਅਤੇ ਨਾਲ ਦੀ ਨਾਲ ਹੋਰ ਵੀ ਜਿਹੜੀਆਂ ਤੁਹਾਡੀਆਂ ਡਿਮਾਂਡਾਂ ਨੇ ਉਹ ਪੂਰੀਆਂ ਕਰਦੇ ਰਹਿਣਾ। ਅਤੇ ਜਿਹੜੇ ਲਾਈਵ 'ਤੇ ਜੁੜ ਚੁੱਕੇ ਹੋ ਇਸ ਟਾਈਮ ਟਿਕਟੋਕ 'ਤੇ, ਲਾਈਕ ਸ਼ੇਅਰ ਜ਼ਰੂਰ ਕਰ ਦਿਉ ਤਾਂ ਕਿ ਸਟਰੀਮ ਦੇ ਨਾਲ ਆਪਣੇ ਹੋਰ ਸਾਰੇ ਜੁੜ ਸਕਣ। ਸਕਰੀਨ ਨੂੰ ਟੈਪ ਟੈਪ ਜਿਹਾ ਕਰ ਦਿਉ ਤਾਂ ਕਿ ਹੋਰ ਵੀ ਆਪਣੇ ਜਿਹੜੇ ਚਾਹੁਣ ਵਾਲੇ ਨੇ ਸਾਰਿਆਂ ਨੂੰ ਪਤਾ ਲੱਗ ਜਾਏ ਕਿ ਰੇਡੀਓ ਧਮਾਲ ਦੀ ਟੀਮ ਜਿਹੜੀ ਲਾਈਵ ਹੋ ਚੁੱਕੀ ਹੈ, ਅਤੇ ਆਪਣੇ ਨਾਲ ਜੁੜ ਜਾਣ ਅਤੇ ਫਿਰ ਇਕੱਠੇ ਗੱਲਾਂ ਬਾਤਾਂ ਕਰੀਏ ਅਤੇ ਸਵਾਲ ਜਵਾਬ ਕਰੀਏ ਅਤੇ ਹੋਰ ਵੀ ਜਿਹੜਾ ਵੀਕਐਂਡ ਨੂੰ ਇੰਜੋਇਮੈਂਟ ਵਾਲਾ ਬਣਾਈਏ। ਅਤੇ ਪੰਜਾਬ ਬਾਰੇ ਹਸਤਿੰਦਰ ਦਾ ਜਿਹੜਾ ਇੱਕ ਫਰਮਾਇਸ਼ ਆਈ ਹੈ, ਇਹ ਵੀ ਪੂਰਾ ਕਰ ਦੇਈਏ, ਅਤੇ ਫਿਰ ਇਸ ਤੋਂ ਬਾਅਦ ਫੋੜ ਦੇ ਫਕਾਰੇ।

0: ਕਿਆ ਬਾਤ ਹੈ ਜੀ, ਬਿਲਕੁਲ ਪੰਜਾਬ ਬਾਰੇ ਜ਼ਰੂਰ ਸੋਚੋ ਜੀ, ਅਤੇ ਪੰਜਾਬ ਟਰਾਈ ਕਰਿਆ ਕਰੋ ਕਿ ਗੇੜਾ ਵੀ ਜ਼ਰੂਰ ਮਾਰ ਕੇ ਆਇਆ ਕਰੋ ਜਿੰਨਾ ਹੋ ਸਕਦਾ ਆ। ਪੰਜਾਬ ਆਪਣੀਆਂ ਜੜ੍ਹਾਂ 'ਤੇ ਜੜ੍ਹਾਂ ਦੇ ਨਾਲ ਜੁੜਿਆ ਰਹਿਣਾ ਬਹੁਤ ਜ਼ਰੂਰੀ ਆ, ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੂਗਾ, ਕਾਲਰਾਂ ਦਾ ਸਿਲਸਿਲਾ ਵੀ ਜਾਰੀ ਰਹੂਗਾ, ਅਤੇ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਟਿਕਟੋਕ ਦੇ ਉੱਤੇ, ਲਾਈਕ ਸ਼ੇਅਰ ਜ਼ਰੂਰ ਕਰ ਦਿਉ, ਅਤੇ 2000 ਲਾਈਕ ਕਰ ਦਿਉ, ਅਤੇ ਫਿਰ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਅਸੀਂ ਲੈਣੀਆਂ ਸ਼ੁਰੂ ਕਰ ਦੇਣੀਆਂ ਜਿਹੜੇ ਟਿਕਟੋਕ 'ਤੇ ਇਸ ਟਾਈਮ ਜੁੜ ਚੁੱਕੇ ਹੋ, ਅਤੇ ਅੱਗੇ ਦੇ ਅੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਉ ਇਸ ਸਟ੍ਰੀਮ ਨੂੰ, ਅੱਗੇ ਦੀ ਅੱਗੇ ਹੋਰ ਆਪਾਂ ਨੂੰ ਪਿਆਰੇ ਜਿਹੜੇ ਆਪਾਂ ਨੂੰ ਚਾਹੁਣ ਵਾਲੇ ਆ ਜੁੜ ਸਕਣ, ਤਾਂ ਉਹਦੇ ਲਈ ਤੁਹਾਡਾ ਥੋੜ੍ਹਾ ਜਿਹਾ ਐਫਰਟ ਕਰਨਾ ਬਣਦਾ, ਜੇ ਤੁਸੀਂ ਆਪਦੀਆਂ ਡਿਮਾਂਡਾਂ ਲਵਾਉਣੀਆਂ ਤਾਂ 2000 ਲਾਈਕ ਕਰ ਦਿਉ ਉਹਦੇ ਲਈ, ਅਤੇ ਉਹਦੇ ਨਾਲ ਨਾਲ ਆਪਾਂ ਨੌਲੇਜ ਵਾਧਾ ਕਰ ਦੇਈਏ ਕਿ ਸਪਰਿੰਗ ਮੈਡੋ ਕਲੀਨਿਕ ਅਤੇ ਫਾਰਮੈਸੀ 'ਤੇ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਮਿਲ ਜਾਣਗੇ, ਮੇਲ ਫੀਮੇਲ ਡਾਕਟਰ ਮਿਲ ਜਾਣਗੇ, ਲੋਕੇਸ਼ਨ ਹੈਗੀ ਟਰਾਂਸਕੋਨਾਈਸਟ ਵਿਨੀਪੈਗ ਦੇ ਵਿੱਚ, ਨਵੇਂ ਪੇਸ਼ੈਂਟ ਵੀ ਲੈ ਰਹੇ ਆ, ਵਾਕਿਨ ਵੀ ਜਾ ਸਕਦੇ ਹੋ, ਅਪੋਇੰਟਮੈਂਟ ਵੀ ਬੁੱਕ ਕਰਾ ਸਕਦੇ ਹੋ, ਅਤੇ ਸਿਟੀ ਦੇ ਵਿੱਚ ਫ੍ਰੀ ਡਿਲੀਵਰੀ ਵੀ ਮੈਡੀਸਨ ਦੀ ਕਰਦੇ ਆ, 1783 ਪਲੈਸ ਰੋਡ ਯੂਨਿਟ 19 ਦੇ 204-417-0028 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ, ਅਤੇ ਰਾਈ ਸੀ ਪੀ ਅਕਾਊਂਟਿੰਗ ਵੱਲੋਂ ਬਹੁਤ ਸਾਰੀਆਂ ਸਰਵਿਸ ਦਿੱਤੀਆਂ ਜਾ ਰਹੀਆਂ, ਜੀ ਐਸ ਟੀ ਫਿਲਿੰਗ, ਈ ਸਟੇਟ ਪਲੈਨਿੰਗ ਜਾਂ ਬੁੱਕ ਕੀਪਿੰਗ ਸਰਵਿਸ ਚਾਹੀਦੀ ਹੋਵੇ ਤੁਹਾਨੂੰ, ਜਾਂ ਸੀ ਆਰ ਏ ਲਈ ਆਡਿਟ ਸਪੋਰਟ ਦੇ ਵਿੱਚ ਤੁਹਾਨੂੰ ਸਪੋਰਟ ਚਾਹੀਦੀ ਹੋਵੇ, ਤੁਹਾਨੂੰ ਇਕੱਲਾ ਇਕੱਲਾ ਤੁਹਾਡੀ ਜਿਹੜੇ ਬਿਜ਼ਨਸ ਦਾ ਫਾਈਲ ਇਕੱਲੀ ਇਕੱਲੀ ਹੈਂਡਓਵਰ ਕੀਤੀ ਜਾਊਗੀ, 360 ਪ੍ਰੋਪਰ ਰਿਵਿਊ ਦਿੱਤਾ ਜਾਊਗਾ ਤੁਹਾਨੂੰ, ਤੁਹਾਡੇ ਬਿਜ਼ਨਸ ਦਾ ਜੀਵਨ ਭੁੱਲਰ ਜੀ ਨਾਲ ਸੰਪਰਕ ਕਰ ਲਓ, 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ, 204-509-0029 'ਤੇ ਤੁਸੀਂ ਸੰਪਰਕ ਕਰ ਸਕਦੇ ਹੋ, 15 ਬਾਈ ਲੋਗਨ ਵੈਨਿਊ 'ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ, ਅਤੇ ਬਹੁਤ ਸਾਰਾ ਤੁਹਾਡਾ ਪਿਆਰ ਮਿਲ ਰਿਹਾ, ਅਤੇ ਨਾਲ ਦੀ ਨਾਲ ਇੱਕ ਫਰਮਾਇਸ਼ ਆਈ ਸੀਗੀ ਕਿ ਕੇ ਦੀਪ ਜੀ ਦਾ ਗਾਣਾ ਜ਼ਰੂਰ ਪਲੇ ਕਰ ਦਿਓ ਜੀ, ਉਹ ਜ਼ਰੂਰ ਪਲੇ ਕਰਦੇ ਹਾਂ, ਜੋ ਕਰਨਾ ਕਰੀ ਜਾ ਚੁੱਪ ਕਰਕੇ, ਅਤੇ ਆ ਜਾਓ ਫਿਰ ਚੁੱਪ ਕਰਕੇ ਕਰੀ ਚੱਲ ਗਏ,
1: ਕਰ ਕਿਸੇ ਦਿਲ ਪਰ ਦੀ ਦਿਲਦਾਰੀ, ਕਰ ਕੰਮ ਆਪਣਾ ਕਰੀ ਜਾ ਚੁੱਪ ਕਰਕੇ।

0: करी जा चुप करके करने करी जा चुप करके जो करने करी जा चुप करके
1: ਤੇ ਬਿਲਕੁਲ ਜੀ ਇਹ ਸਿਲਸਿਲਾ ਇੱਦਾਂ ਹੀ ਜਾਰੀ ਰਹੂਗਾ ਅਤੇ ਟਿਕਟੋਕ 'ਤੇ ਇੱਕ ਕਹਿ ਰਹੇ ਨੇ ਕਿ ਸਹੀ ਆਵਾਜ਼ ਨਹੀਂ ਆ ਰਹੀ ਗੀ ਤਾਂ ਥੋੜ੍ਹਾ ਲੈਕ ਹੋ ਰਿਹਾ ਆ ਮੇ ਬੀ ਹੈਂਗ ਜਿਹਾ ਹੋ ਰਿਹਾ ਮੈਨੂੰ ਵੀ ਪਤਾ ਨਹੀਂ ਪੀ ਸੀ ਕਿਉਂ ਇੰਨਾ ਇੱਦਾਂ ਕਰ ਰਿਹਾ ਆ ਅਤੇ ਜਾਂ ਤਾਂ ਮੈਨੂੰ ਲਾਈਵ ਕੱਟ ਕੇ ਆਉਣਾ ਪਊਗਾ ਫਿਰ ਇਹ ਵਾਲਾ ਅਤੇ ਇੱਕ ਵਾਰੀ ਮੈਂ ਕੱਟ ਕੇ ਆਉਣਾ ਤੁਸੀਂ ਜਾਂ ਤਾਂ ਬਣੇ ਰਹੋ ਜੇ ਇਹਦੇ ਨਾਲ ਦੁਬਾਰਾ ਫਿਰ ਟਿਕਟੋਕ ਦੇ ਉੱਤੇ ਆਪਾਂ ਲਾਈਵ ਹੁੰਦੇ ਹਾਂ ਤਾਂ ਉਦੋਂ ਪਹਿਲਾਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੂਗਾ ਅਤੇ ਇੱਕ ਆਪਾਂ ਹੋਰ ਉਹਨਾਂ ਟਾਈਮ ਗੀਤ ਪਲੇ ਕਰਕੇ ਆ ਜਾਂਦੇ ਹਾਂ ਅਤੇ ਜਿਹੜੀ ਆਪਾਂ ਨੂੰ ਫਰਮਾਇਸ਼ ਆਈ ਸੀ ਕਸ਼ਮੀਰ ਗਿੱਲ ਜੀ ਦਾ ਤਾਂ ਆਪਾਂ ਉਹ ਪਲੇ ਕਰ ਦਈਏ ਅਤੇ ਨਾਲ ਦੇ ਨਾਲ ਮੈਂ ਟਰਾਈ ਕਰਦਾ ਕਿ ਇੱਧਰੋਂ ਆਪਾਂ ਸੈੱਟ ਜਿਹਾ ਕਰ ਲਈਏ ਸਾਰਾ ਜੇ ਸਹੀ ਹੁੰਦਾ

ਕਿਆ ਬਾਤ ਹੈ ਜੀ। ਅਤੇ ਆ ਕਾਫੀ ਗੱਲਾਂ ਚੱਲ ਰਹੀਆਂ ਨੇ ਟਿਕਟੋਕ ਦੇ ਉੱਤੇ, ਕਹਿੰਦੇ ਵੀ ਟਿਕਟਾਂ ਬੜੀਆਂ ਮਹਿੰਗੀਆਂ ਹੋਈਆਂ, ਕੀ ਕਰੀਏ? ਤਾਂ ਤੁਹਾਡੇ ਲਈ ਥੋੜ੍ਹਾ ਜਿਹਾ ਸਲਿਊਸ਼ਨ ਲੈ ਕੇ ਆਏ ਹਾਂ, ਜ਼ਿਆਦਾ ਤਾਂ ਨਹੀਂ ਪਰ ਥੋੜ੍ਹਾ ਜਿਹਾ ਸਲਿਊਸ਼ਨ ਹੈਗਾ ਕਿ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਕਰ ਲਓ, ਬਹੁਤ ਸਾਰੀਆਂ ਸਸਤੀਆਂ ਟਿਕਟਾਂ ਮਿਲ ਜਾਣੀਆਂ ਜਿਹੜੀਆਂ ਤੁਸੀਂ ਕਿਤੇ ਵੀ ਔਨਲਾਈਨ ਟਿਕਟ ਜਿਹੜਾ ਰੇਟ ਦੇਖ ਰਹੇ ਆ ਤੁਹਾਨੂੰ, ਅਤੇ ਇਹਨਾਂ ਨੂੰ ਦਿਖਾ ਦਿਉ, ਉਦੋਂ ਵੀ ਸਸਤੀਆਂ ਟਿਕਟਾਂ ਮਿਲ ਜਾਣੀਆਂ। ਹੋਰ ਕੀ ਚਾਹੀਦਾ ਆ? ਬੈਸਟ ਵੇਕੇਸ਼ਨ ਪੈਕੇਜ ਵੀ ਮਿਲ ਜਾਣਗੇ ਜੀ, ਫਲਾਈਟਾਂ ਟਿਕਟਾਂ ਵੀ ਮਿਲ ਜਾਣਗੀਆਂ, ਅਤੇ ਜਿਹੜਾ ਡੋਮੈਸਟਿਕ ਇੰਟਰਨੈਸ਼ਨਲ ਜਿੰਨੇ ਵੀ ਤੁਸੀਂ ਟਰੈਵਲ ਕਰਨਾ ਚਾਹੁੰਦੇ, ਹੁਣ ਗਰਮੀਆਂ ਆ ਚੁੱਕੀਆਂ, ਤੁਸੀਂ ਘਰ ਦਿਨ ਵੀ ਇੱਥੇ ਸੱਦਣਾ, ਅਤੇ ਤੁਸੀਂ ਵੀ ਘੁੰਮਣਾ ਫਿਰਨਾ ਸਟਾਰਟ ਕਰਨਾ ਆ, ਤਾਂ ਤੁਹਾਨੂੰ ਦੱਸ ਗਏ ਕਿ ਤੁਸੀਂ ਮਾਨ ਇੰਟਰਨੈਸ਼ਨਲ ਐਂਡ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ। 204-202-0104 ਦੇ ਉੱਤੇ ਤੁਸੀਂ ਸੰਪਰਕ ਕਰਕੇ ਵਧੀਆ ਵਧੀਆ ਜਿਹੜੀਆਂ ਡੀਲਾਂ ਲੈ ਸਕਦੇ ਹੋ। ਕੁਲਵੰਤ ਸਰਪੰਚ ਜੀ ਬਹੁਤ ਸਾਰਾ ਪਿਆਰ ਭੇਜ ਰਹੇ ਨੇ, ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ। ਅਤੇ ਸਰਪੰਚ ਸਾਹਿਬ ਕਹਿੰਦੇ ਅੱਜ ਆਪਾਂ ਚਮਕੀਲਾ ਸੁਣਨਾ, ਅਤੇ ਆਪਾਂ ਚਮਕੀਲੇ ਦਾ ਵੀ ਗਾਣਾ ਜ਼ਰੂਰ ਲਾਵਾਂਗੇ। ਅਤੇ ਉਸ ਤੋਂ ਪਹਿਲਾਂ ਜੁੱਤੀ ਜਿਹੜਾ ਜੋਰਡਨ ਸੰਧੂ ਦਾ ਆਪਾਂ ਨੂੰ ਫਰਮਾਇਸ਼ ਆਈ ਸੀ ਅਤੇ ਉਹ ਪਲੇ ਕਰ ਦੇਗੇ, ਅਤੇ ਨਾਲ ਦੀ ਨਾਲ ਢਿੱਲੋ ਲਾਈਟਿੰਗ ਦਾ ਦੱਸ ਦੇ ਕਿ ਢਿੱਲੋ ਲਾਈਟਿੰਗ ਦੀਆਂ 3 ਲੋਕੇਸ਼ਨਾਂ ਨੇ, ਵਿਨੀਪੈਗ, ਕੈਲਗਰੀ ਅਤੇ ਐਡਮੈਂਟਨ ਦੇ ਵਿੱਚ। ਤੁਸੀਂ ਕਿਸੇ ਵੀ ਤਰ੍ਹਾਂ ਦੀ ਬ੍ਰਾਂਡਡ ਲਾਈਟ ਚਾਹੀਦੀ ਹੋਈ, ਤੁਹਾਨੂੰ ਹੋਲਸੇਲ ਪ੍ਰਾਈਸ ਦੇ ਉੱਤੇ ਮਿਲ ਜਾਣਗੀਆਂ, 955 ਸੈਂਟ ਜੇਮਸ ਸਟਰੀਟ ਦੇ ਉੱਤੇ ਮਿਲ ਜਾਣਗੀਆਂ, 204-919-5540 ਦੇ ਤੁਸੀਂ ਸੰਪਰਕ ਕਰ ਸਕਦੇ ਹੋ, ਅਤੇ ਵਧੀਆ ਵਧੀਆ ਜਿਹੜੀਆਂ ਡੀਲਾਂ ਲੈ ਸਕਦੇ ਹੋ। ਅਤੇ ਜੁੱਤੀ ਜੋਰਡਨ ਸੰਧੂ ਦਾ ਸੁਣ ਕੇ ਫਿਰ ਰੂਬਰੂ ਹੁੰਦੇ ਹਾਂ ਜੀ, 204-780-8181 ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਅਤੇ ਜਿਹੜਾ ਟਿਕਟੋਕ ਦਾ ਥੋੜ੍ਹਾ ਜਿਹਾ ਲੈਕ ਹੋ ਰਹੀ ਹੈ ਸਾਡੀ ਵੀਡੀਓ, ਥੋੜ੍ਹੀ ਹੈਂਗ ਜੀ ਹੋ ਰਹੀ ਹੈ, ਉਹ ਦੇਖਦੇ ਹਾਂ ਅਸੀਂ, ਚੈੱਕ ਕਰਦੇ ਪਏ ਹਾਂ, ਅਤੇ ਫਿਰ ਜਲਦੀ ਜਲਦੀ ਸੈੱਟ ਜਿਹਾ ਕਰਕੇ ਉਹਦੇ ਉੱਥੇ ਵੀ ਮਾਹੌਲ ਬਣਾ ਦਿੰਦੇ ਪੂਰਾ।

0: ਤੇ ਗੀਤਾਂ ਦਾ ਸਿਲਸਿਲਾ ਜਾਰੀ ਰਹਿਣਾ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਜਾਰੀ ਰਹੂਗਾ ਤੇ ਬਹੁਤ ਜਲਦੀ ਆਪਣੇ ਕੋਲ ਹੋਰ ਪਹੁੰਚੂਗੀ। ਅੱਜ ਬਹੁਤ ਲੇਟ ਆ, 2:47 ਹੋ ਚੁੱਕੇ ਤੇ ਪੁੱਛਾਂਗੇ ਜਦੋਂ ਆਈ ਤੇ ਕੀ ਟ੍ਰੈਫਿਕ ਕਰਕੇ ਲੇਟ ਹੋ ਗਈ ਕਿ ਕੀ ਚੱਕਰ ਬਣਿਆ ਤੇ ਗੱਲਾਂ ਦਾ ਸਿਲਸਿਲਾ ਆਪਾਂ ਉਹਦੇ ਨਾਲ ਜਾਰੀ ਰੱਖਾਂਗੇ। ਤੇ ਉਦੋਂ ਪਹਿਲਾਂ ਫੋੜ ਦੇ ਫਕਾਰੇ ਉੱਤੇ ਫਿਰ ਮੈਚ ਆਈ ਸੀ ਕਿ ਫੋੜ ਦੇ ਫਕਾਰੇ ਉੱਤੇ ਜ਼ਰੂਰ ਲਾ ਦਿਓ ਜੇ ਰਾਜਾ ਸਿੱਧੂ ਜੀ ਦਾ ਫੋੜ ਦੇ ਫਕਾਰੇ ਉੱਤੇ ਲਾਲੀ ਜੱਟ ਨੇ ਤੇ ਇਹ ਵੀ ਗਾਣਾ ਆਪਾਂ ਜ਼ਰੂਰ ਪਲੇ ਕਰਾਂਗੇ। ਤੇ ਤੁਸੀਂ ਟਿਕਟੋਕ ਦੇ ਉੱਤੇ ਬਹੁਤ ਸਾਰਾ ਪਿਆਰ ਭੇਜ ਰਹੇ ਹੋ ਤੇ ਲਾਈਕ ਥੋੜ੍ਹਾ ਖਿੱਚ ਦਿਓ ਕੰਮ, ਲਾਈਕ ਵਾਲਾ ਕੰਮ ਢਿੱਲਾ ਚੱਲ ਰਿਹਾ ਜਿੰਨਾ ਹੋ ਸਕਦਾ, ਪਿਆਰ ਦਾ ਥੋੜ੍ਹਾ ਜਿਹਾ ਭੇਜੋ, ਸਾਨੂੰ ਵੀ ਪਤਾ ਲੱਗੇ ਕਿ ਟਿਕਟੋਕ ਵਾਲੇ ਵੀ ਐਕਟਿਵ ਬੈਠੇ ਹੋ ਤੁਸੀਂ, ਤੁਹਾਡੇ 'ਚ ਵੀ ਪ੍ਰੋਪਰ ਐਨਰਜੀ ਬੈਠੇ, ਐਨਰਜੀ 'ਚ ਬੈਠੇ ਹੋ ਤੁਸੀਂ। ਪ੍ਰਾਈਮ ਜੀ ਕਹਿ ਰਹੇ ਨੇ ਪਲੇ ਮਹਿਲ ਬਾਈ ਅਰਜੁਨ, ਜ਼ਰੂਰ ਲਾਵਾਂਗੇ ਜੀ ਇਹ ਵੀ, ਅਤੇ ਇਹ ਵੀ ਲਿਸਟ ਦੇ ਉੱਤੇ ਆਪਾਂ ਚਾੜ ਲੈਣਾ, ਬਣੇ ਰਹੋ ਜੇ ਅਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਜਿੰਨਾ ਟਾਈਮ ਤੁਸੀਂ 2000 ਦੇ ਨੇੜੇ ਨਹੀਂ ਨਾ ਲੈ ਕੇ ਜਾਂਦੇ ਗੇ ਟਿਕਟੋਕ ਵਾਲੇ, ਉਨਾ ਟਾਈਮ ਅਸੀਂ ਤੁਹਾਡੀਆਂ ਫਰਮਾਇਸ਼ਾਂ ਲੈਣੀਆਂ ਸ਼ੁਰੂ ਨਹੀਂ ਕਰਨੀਆਂ ਅਤੇ ਤੁਹਾਡੇ 'ਤੇ ਕਿੰਨੀ ਜਲਦੀ ਪਹੁੰਚਾਉਂਦੇ ਹੋ, ਇੱਕ ਮਿੰਟ ਦੇ ਵਿੱਚ ਬਚਾ ਲਓ ਤੁਹਾਡੇ 'ਤੇ ਇਹ ਅਤੇ ਇਹਦੇ ਨਾਲ ਨਾਲ 204-780-81 ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਅਤੇ ਨਾਲ ਦੀ ਨਾਲ ਥੋੜ੍ਹਾ ਜਿਹਾ ਆਪਾਂ ਤੁਹਾਡੀ ਨੌਲੇਜ 'ਚ ਵਾਧਾ ਕਰ ਦੇਈਏ। ਆਟੋ ਗਲਾਸ ਸ਼ੋਪ ਦੀ ਜਿਹੜੀ ਨਵੀਂ ਲੋਕੇਸ਼ਨ ਆ ਚੁੱਕੀ ਹੈ 484 ਸੈਂਡ ਮੈਰੀ ਦੇ ਉੱਤੇ ਨਵੀਂ ਲੋਕੇਸ਼ਨ ਆ ਜੀ, 204-430-8138 ਦੇ ਉੱਤੇ ਸੰਪਰਕ ਕਰ ਸਕਦੇ ਹੋ। ਅਤੇ ਟਾਊਨ ਆਟੋ ਬੋਡੀ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਅਤੇ ਤੁਹਾਡੇ ਪਿਆਰ ਦੇ ਜ਼ਰੀਏ ਤੁਹਾਡੇ ਲਈ ਨਵੀਂ ਲੋਕੇਸ਼ਨ ਲੈ ਕੇ ਆ ਚੁੱਕੇ ਆ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ, 146 ਇਜ਼ਾਬੇਲ ਸਟਰੀਟ ਦੇ ਉੱਤੇ ਹੈਗੇ ਨੇ, 204-421-1302 ਦੇ ਉੱਤੇ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਤੁਹਾਡਾ MPI ਦਾ ਕਲੇਮ ਹੋਵੇ, ਤੁਹਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਜਾਂ ਗੱਡੀ ਟੁੱਟ ਭੱਜ ਗਈ ਜਾਂ ਕਿਤੇ ਲੱਗ ਗਈ ਜਾਂ ਗਲਾਸ ਟੁੱਟ ਗਿਆ, ਤੁਸੀਂ ਬਸ ਇਹਨਾਂ ਕੋਲ ਜਾਣਾ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ ਵਾਲਿਆਂ ਕੋਲ, ਤੁਹਾਡੀ ਹਰ ਇੱਕ ਮਸਲੇ ਦਾ ਹੱਲ ਹੋ ਜਾਣਾ, ਤੁਹਾਡੀ ਗੱਡੀ ਰਿਪੇਅਰ ਹੋ ਜਾਣੀ ਹੈ। ਅਤੇ ਜੇ ਤੁਹਾਡੀ ਗੱਡੀ ਦੇ ਵਿੱਚ ਇਨਸ਼ੋਰੈਂਸ ਦੇ ਵਿੱਚ ਰੈਂਟਲ ਗੱਡੀ ਇਨਕਲੂਡ ਨਹੀਂ ਹੈਗੀ ਤਾਂ ਟੈਨਸ਼ਨ ਲੈਣ ਦੀ ਲੋੜ ਨਹੀਂ, ਤੁਸੀਂ ਜੇ ਰੇਡੀਓ ਧਮਾਲ ਦਾ ਉੱਥੇ ਜਾ ਕੇ ਰੈਫਰੈਂਸ ਦਿਓਗੇ ਤੁਹਾਨੂੰ ਉਨੇ ਦਿਨ ਵਾਸਤੇ ਉਹ ਗੱਡੀ ਆਪਦੀ ਯੂਜ਼ ਕਰਨ ਵਾਸਤੇ ਦੇ ਦੇਣਗੇ, ਬਸ ਤੁਸੀਂ ਰੈਫਰੈਂਸ ਦੇਣਾ ਰੇਡੀਓ ਧਮਾਲ ਦਾ। ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ ਨੰਬਰ ਦੁਆਰਾ ਨੋਟ ਕਰ ਲਓ, 204-421-1302 ਦੇ ਉੱਤੇ ਤੁਸੀਂ ਸੰਪਰਕ ਕਰਕੇ ਡੀਲ ਲੈ ਸਕਦੇ ਹੋ। ਕੰਮ ਕੈਸ਼ 'ਤੇ ਬਰੋ ਪਤਾ ਨਹੀਂ ਕੀ ਕਰ ਰਿਹਾ, ਪਲੇ ਚਮਕੀਲਾ ਜ਼ਰੂਰ ਲਾਵਾਂਗੇ ਜੀ। ਢਿੱਲੋ ਜੀ, ਗੁਰ ਰਸ ਰੂਪ ਜੀ, ਅਫੀਸ਼ਰ ਰਮਨ ਜੀ, ਬਲਤੇਜ ਸੰਧੂ ਜੀ, ਸਾਰਿਆਂ ਨੂੰ ਜੀ ਆਇਆਂ ਨੂੰ, ਗੈਲ ਜੀ, ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਟਿਕਟੋਕ ਦੇ ਉੱਤੇ ਤਾਂ ਬਹੁਤ ਸਾਰਾ ਪਿਆਰ ਆ ਤੁਹਾਨੂੰ ਅਤੇ ਇਹਦੇ ਨਾਲ ਨਾਲ ਆਪਾਂ ਕਾਲਾਂ ਅਟੈਂਡ ਕਰ ਲੱਗ ਪੈਣਾ। ਅਤੇ ਤੁਸੀਂ ਲਾਈਕ ਵਾਲਾ ਮੀਟਰ ਜਾਂ ਥੋੜ੍ਹਾ ਖਿੱਚ ਦਿਓ ਅਤੇ ਸਾਨੂੰ 2000 ਦੇ ਨੇੜੇ ਤੇੜੇ ਲੈ ਜਾਓ ਲਾਈਕ ਨੂੰ, ਅਤੇ ਫਿਰ ਆਪਾਂ ਹੋਰ ਨਜ਼ਾਰਾ ਜਾਵੇ ਜਿਹੜਾ ਆਪਾਂ ਕਾਲਰ ਅਟੈਂਡ ਕਰ ਲਈਏ। ਰੇਡੀਓ ਤੋਂ ਬਾਅਦ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਕਾਲ ਕੱਟ ਹੋ ਚੁੱਕੀ ਆ, ਨੈਕਸਟ ਕਾਲਰ ਅਟੈਂਡ ਕਰ ਲਈਏ ਜੀ। ਰੇਡੀਓ ਤੋਂ ਬਾਅਦ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਫਰਮਾਇਸ਼ਾਂ ਜਿਹੜੀਆਂ ਤੁਸੀਂ ਕੀਤੀਆਂ ਆਪਾਂ ਕੱਲਾ ਕੱਲਾ ਗਾਣਾ ਰੈਡੀ ਕਰਕੇ ਬੈਠੇ ਹੋਏ ਆ, ਬਸ ਇੱਕ ਲਿਸਟ ਜੀ ਜਾਰੀ ਕਰ ਲੈਣੇ ਕਿ ਇਦੋਂ ਬਾਅਦ ਆਹ ਲਾ ਦਾਂਗੇ ਆਹ ਲਾ ਦਾਂਗੇ, ਇਦਾਂ ਕਰਕੇ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਆਪਾਂ ਤੇ ਖਿੱਚ ਦਿਓ ਕੰਮ ਤੁਸੀਂ ਜਿਹੜੇ ਟਿਕਟੋਕ ਦੇ ਉੱਤੇ ਹੋ। ਰੇਡੀਓ ਧਮਾਲ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਜੀ। ਓਕੇ, ਪਿੱਛੇ ਰੇਡੀਓ ਦੀ ਵੋਲਿਊਮ ਥੋੜ੍ਹੀ ਜਿਹੀ ਕੰਮ ਘੱਟ ਕਰ ਦਿਓ, ਆਵਾਜ਼ ਪਿੱਛੇ ਆ ਰਹੀ ਹੈ ਤੁਹਾਡੀ। ਹਾਂਜੀ ਹਾਂਜੀ
1: ਠੀਕ ਹੈ ਭਾਜੀ।
0: ਹਾਂਜੀ ਹਾਂਜੀ ਹੁਣ ਦੱਸੋ ਜੀ। ਹਾਂਜੀ ਹਾਂਜੀ ਕਿਹੜਾ ਗਾਣਾ ਜੀ? ਹਾਂਜੀ ਹਾਂਜੀ ਕਿਹੜਾ ਗਾਣਾ ਸੁਣਨਾ ਜੀ? ਹੈਲੋ, ਚਲੋ ਕਾਲ ਕੱਟ ਹੋ ਗਈ ਆ, ਪਰ ਜਿਹੜੇ ਟਿਕਟੋਕ ਵਾਲੇ ਉਹਨਾਂ ਨੇ ਮੀਟਰ ਖਿੱਚਤਾ ਆ ਅਤੇ 1200 ਤੇ ਲੈ ਗਏ ਆ, ਅਤੇ ਇਦੋਂ ਬਾਅਦ ਹੁਣ ਲੱਗਦਾ ਇਹਨਾਂ ਦੀਆਂ ਡਿਮਾਂਡਾਂ ਸ਼ੁਰੂ ਹੋ ਜਾਣੀਆਂ। ਉਦੋਂ ਪਹਿਲਾਂ ਆਪਾਂ ਜਿਹੜੀਆਂ ਕਾਲਾਂ 'ਤੇ ਆਪਾਂ ਨੂੰ ਡਿਮਾਂਡਾਂ ਹੋਈਆਂ ਉਹ ਆਪਾਂ ਪੂਰੀਆਂ ਕਰਦੇ, ਫੋਟ ਦੇ ਫਕਾਰੇ ਉੱਤੇ ਵੀ ਲਾ ਦੇਣਾ ਅਤੇ ਉਮਰ ਮੁੰਡੇ ਦੀ ਨਿਆਣੀ ਇਹ ਵੀ ਆਪਾਂ ਲਾ ਦਈਏ ਅਤੇ ਫਿਰ ਬੈਕ ਟੂ ਬੈਕ ਫਿਰ ਉਬਰੂ ਹੁੰਦੇ ਹਾਂ ਜੀ। ਪਰ ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਮੈਂ ਤੁਹਾਡੀ ਨੌਲੇਜ 'ਚ ਵਾਧਾ ਕਰਦਾ ਕਿ ਪ੍ਰਿਸਟੀਨ ਡੈਂਟਲ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਤੁਸੀਂ ਦੰਦਾਂ ਦਾ ਟ੍ਰੀਟਮੈਂਟ ਕਰਾਉਣਾ ਹੋਵੇ, ਬੱਚਿਆਂ ਦਾ ਸਪੈਸ਼ਲ ਟ੍ਰੀਟਮੈਂਟ ਕਰਦੇ, ਇਹਨਾਂ ਦੇ ਕੋਲ ਆਪਦੀ ਡਿਜੀਟਲ ਲੈਬ ਹੈਗੀ ਆ, ਦੰਦ ਤੁਸੀਂ ਰਿਮੂਵ ਕਰਾਉਣੇ ਹੋਣ, ਫਿਲਿੰਗ ਕਰਾਉਣੀ ਹੋਵੇ, ਇਮਪਲਾਂਟ ਕਰਾਉਣੇ ਹੋਣ, ਦੰਦਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ, ਬਸ ਤੁਸੀਂ ਪ੍ਰਿਸਟੀਨ ਡੈਂਟਲ ਵਾਲਿਆਂ ਨਾਲ ਸੰਪਰਕ ਕਰ ਲੈਣਾ। 1115 ਗੇਟਵੇ ਰੋਡ ਦੇ ਉੱਤੇ 431-317-4444 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਆ ਜਾਓ ਫਿਰ ਇੰਜੋਏ ਕਰਕੇ ਰਣਜੀਤ ਕੌਰ ਜੀ ਦਾ ਅਤੇ ਮੁਹੰਮਦ ਸਦੀਕ ਜੀ ਦਾ ਗਾਇਆ ਹੋਇਆ ਉਮਰ ਮੁੰਡੇ ਦੀ ਨਿਆਣੀ।

0: ਕਿਆ ਬਾਤ ਹੈ ਜੀ, ਫੋੜਦੇ ਫਕਾਰੇ ਉੱਤੇ ਲਾਲੀ ਜੱਟ ਨੇ। ਅਤੇ ਇਦੂ ਬਾਅਦ ਜਿਹੜਾ ਗੀਤਾਂ ਦਾ ਸਿਲਸਿਲਾ ਹੁਣ ਜਾਰੀ ਹੋ ਚੁੱਕਿਆ, ਮੈਂ ਕਹਿੰਦਾ ਰੇਸ ਜੀ ਹੁਣ ਚੱਕ ਚੁੱਕੇ ਹਾਂ, ਅਤੇ ਇੱਦਾਂ ਇੱਦਾਂ ਦੇ ਹੁਣ ਇਹ ਤੁਹਾਡੇ ਦੇ ਸਿਰ 'ਤੇ ਆ ਕਿ ਡਿਮਾਂਡਾਂ ਕਿੱਦਾਂ ਦੀਆਂ ਕਰਨੀਆਂ, ਕਿਉਂਕਿ ਅਸੀਂ ਤਾਂ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨੀਆਂ ਅਤੇ ਤੁਹਾਡੇ 'ਤੇ ਆ, ਤੁਸੀਂ ਕਿੱਦਾਂ ਦੀ ਫਰਮਾਇਸ਼ ਕਰਦੇ ਹੋ? ਅਤੇ ਢਿੱਲੋ ਜੀ ਕਹਿੰਦੇ ਨੇ 2000 ਲਾਈਕ ਹੋ ਚੁੱਕੇ ਨੇ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਢਿੱਲੋ ਸਾਹਿਬ, ਅਤੇ ਡਿਮਾਂਡ ਦੱਸ ਦਿਓ ਤੁਸੀਂ ਕਿਹੜਾ ਗਾਣਾ ਸੁਣਨਾ ਚਾਹੁੰਦੇ ਹੋ। ਅਤੇ ਇੱਕ ਜਿਹੜੀ ਫਰਮਾਇਸ਼ ਇੱਥੇ ਜੇ ਪਈ ਸੀਗੀ ਹੀਰ ਨੂੰ, ਪਤਾ ਨਹੀਂ ਮਿਰਜ਼ੇ ਨੂੰ, ਪਤਾ ਨਹੀਂ ਐਵੇਂ ਲੋਕ ਬਦਨਾਮ ਕਰਦੇ, ਜਿਹੜਾ ਰੋਮੀ ਗਿੱਲ ਜੀ ਦਾ, ਅਤੇ ਜ਼ਰੂਰ ਲਾਵਾਂਗੇ ਵੀਰੇ। ਤੋ ਐਵੇਂ ਧੋਖੇਬਾਜ਼ ਕਹਿੰਦੇ ਸਾਹਿਬਾਂ ਨੂੰ ਜ਼ਰੂਰ, ਓਕੇ ਜੀ, ਜ਼ਰੂਰ ਇਹ ਲਾਵਾਂਗੇ। ਅਤੇ ਇਦੋਂ ਪਹਿਲਾਂ ਪਹਿਲਾਂ ਇੱਕ ਕਾਲਰ ਵੀ ਅਟੈਂਡ ਕਰ ਲਈਏ ਰੇਡੀਓ ਧਮਾਲ 'ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
1: ਬਾਈ, 2000 ਲਾਈਕ ਪੂਰਾ ਕਰਤਾ, ਸਾਡਾ ਗਾਣਾ ਨਹੀਂ ਲਾਇਆ।
0: ਕਿਹੜਾ ਗਾਣਾ ਜੀ ਤੁਹਾਡਾ?
1: ਮਹਿਲ ਬਾਈ ਅਰਜੈਂਟ ਮੈਂ।
0: ਅੱਛਾ, ਮਹਿਲ ਮਹਿਲ
1: ਪ੍ਰਾਈਮ ਵੀਡੀਓ ਜੀ, ਪ੍ਰਾਈਮ ਭਾਜੀ ਗੱਲ ਕਰ ਰਹੇ।
0: ਅੱਛਾ ਅੱਛਾ ਅੱਛਾ, ਹੈਲੋ ਵੀਰੇ, ਕਿਵੇਂ ਹੋ?
1: ਹਾਂਜੀ
0: ਵਧੀਆ ਵਧੀਆ। ਤੇ ਆਪਾਂ ਜ਼ਰੂਰ ਲਾਉਂਦੇ ਹਾਂ ਮਹਿਲ ਬਾਈ ਅਰਜਨ ਢਿੱਲੋਂ
1: ਜੀ,
0: ਹੁਣੇ ਲਾ ਦਿੰਦੇ ਹਾਂ ਜੀ, ਨਾਰਾਜ਼ ਨਹੀਂ ਕਰਨਾ ਪਏ ਸਾਨੂੰ। ਓਕੇ ਜੀ, ਧੰਨਵਾਦ
1: ਧੰਨਵਾਦ।
0: ਤੇ ਮਹਿਲ ਬਾਈ ਅਰਜਨ ਢਿੱਲੋਂ ਪਹਿਲਾਂ ਇਹ ਸੁਣਦੇ ਹਾਂ, ਅਤੇ ਫਿਰ ਉਦੋਂ ਬਾਅਦ ਜਿਹੜਾ ਕਹਿੰਦੇ ਐਵੇਂ ਧੋਖੇਬਾਜ਼ ਨਹੀਂ ਕਹਿੰਦੇ ਸਾਹਿਬਾਂ ਨੂੰ ਰੋਮੀ ਗਿੱਲ ਜੀ ਦਾ, ਫਿਰ ਇਹ ਵੀ ਸੁਣਦੇ ਹਾਂ। ਆ ਜਾਓ ਫਿਰ ਪਹਿਲਾਂ ਮਹਿਲ ਸੁਣੀਏ।

0: ਬਿਲਕੁਲ ਜੀ, ਮਿੱਤਰਾਂ ਨੂੰ ਕਹਿੰਦੇ ਹੁਣ ਮਹਿਲ ਵੀ ਮੱਥੇ ਟੇਕਣ ਲੱਗ ਪਏ ਨੇ, ਅਤੇ ਸਾਰਿਆਂ ਦਾ ਡ੍ਰੀਮ ਹੁੰਦਾ, ਮੈਂ ਕਹਿੰਦਾ ਸਾਰਿਆਂ ਆਪਦੇ ਨਾਲ ਰਿਲੇਟ ਕਰਦੇ ਹੋਣੇ ਇਹ ਗਾਣੇ ਨੂੰ, ਅਤੇ ਇਦੋਂ ਨਾਲ ਦੀ ਨਾਲ ਆਪਣੇ ਕੋਲ ਹੁਣ ਹੂਰ ਪਹੁੰਚ ਚੁੱਕੀ ਆ। ਸਭ ਤੋਂ ਪਹਿਲਾਂ ਹੂਰ ਦਾ ਵੈਲਕਮ ਕਰਦੇ ਹਾਂ, ਹੁਣ ਅਸੀਂ ਲੇਟ ਆਏ ਦਰੁਸਤ ਆਏ। ਹੋਰ ਬਾਬਾ ਵੈਲਕਮ ਆ ਤੇਰਾ,
1: ਥੈਂਕ ਯੂ ਸੋ ਮੱਚ।
0: ਕੀ ਗੱਲ ਹੋ ਗਈ, ਅੱਜ ਲੇਟ ਕਿਵੇਂ ਹੋ ਗਏ?
1: ਮੈਂ ਹੁਣ ਕਿਹੜਾ ਬਹਾਨਾ ਲਾਵਾਂ।
0: ਕੋਈ ਤਾਂ ਲਾਓ, ਘੰਟਾ ਲੇਟ ਤੁਸੀਂ, ਇੰਨੇ ਵੇਟ ਕਰ ਰਹੇ ਨੇ ਸਾਰੇ ਤੁਹਾਨੂੰ ਲਾਈ ਦੇ ਵਿੱਚ ਕਿ ਹੂਰ ਆਊਗੀ ਤੇ ਹੂਰ ਤੋਂ ਗਾਣੇ ਸੁਣਾਂਗੇ।
1: ਮੈਂ ਕੰਮ ਤੇ ਸੀ ਅਸਲ 'ਚ, ਮੈਂ ਉਧਰੋਂ ਡਰਾਈਵ ਕਰਕੇ ਆਈ ਆ ਫਿਰ।
0: ਅੱਛਾ ਅੱਛਾ, ਤਾਂ ਕਰਕੇ ਲੇਟ ਹੋ ਗਏ ਆ। ਤੇ ਕਿੱਦਾਂ ਅੱਜ ਵੈਦਰ ਕਿਵੇਂ ਆ?
1: ਗੁੱਡ ਅੱਜ ਵੈਦਰ, ਇਟਸ ਗੁੱਡ, ਮੈਨੂੰ ਵਧੀਆ ਲੱਗਿਆ ਅੱਜ ਦਾ ਵੈਦਰ।
0: ਬੱਦਲ ਸੀ ਹੁਣ ਜਦੋਂ ਤੁਸੀਂ ਆਏ?
1: ਨਹੀਂ ਨਹੀਂ,
0: ਤਾਂ ਪਾ ਗਿਆ।
1: ਹਾਂਜੀ।
0: ਉਹ ਅੱਛਾ, ਸਹੀ ਹੈ। ਇੱਕ ਵਾਰੀ ਜਦੋਂ ਸਾਊਥ ਦੇ ਵਿੱਚ ਆਇਆ, ਇੱਕ ਵਾਰੀ ਤਾਂ ਕਣੀ ਕਣੀ ਜੀ ਡਿੱਗੀ ਸੀ, ਦੋ ਤਿੰਨ ਕਣੀਆਂ ਜੀ ਡਿੱਗੀਆਂ ਸੀ ਗੱਡੀ ਦੇ ਉੱਤੇ।
1: ਹਾਂਜੀ, ਮਾਰਨਿੰਗ ਟਾਈਮ ਹੈਗਾ ਸੀਗਾ ਥੋੜਾ, ਪਰ ਹੁਣ ਤਾਂ ਵੈਦਰ ਬਹੁਤ ਗੁੱਡ ਹੈ।
0: ਚਲੋ ਵਧੀਆ ਫਿਰ ਤਾਂ। ਤੇ ਸੁਰਜੀਤ ਭੁੱਲਰ ਜੀ ਦਾ ਕਹਿ ਰਹੇ ਨੇ ਕਿ ਸੁਰਜੀਤ ਭੁੱਲਰ ਜੀ ਦਾ ਲਾ ਦਿਓ ਰੌਣਕਾਂ, ਰੌਣਕਾਂ ਹੀ ਹਾਂ ਸ਼ਾਇਦ, ਅਤੇ ਜ਼ਰੂਰ ਇਹ ਵੀ ਪਲੇ ਕਰ ਦਾਂਗੇ। ਅਤੇ ਢਿੱਲੋ ਸਾਹਿਬ, ਹੁਣ ਜੇ ਜਿਨ੍ਹਾਂ ਨੇ ਵੀ ਗਾਣਾ ਸੁਣਨਾ, ਹੁਣ ਜਿਹੜੇ ਜਿੰਨੇ ਵੀ ਸਰੋਤੇ ਦੇਖ ਰਹੇ, ਜਿੰਨੇ ਦਰਸ਼ਕ ਦੇਖ ਰਹੇ ਹੋ ਅਤੇ ਜਿੰਨੇ ਸਰੋਤੇ ਸੁਣ ਰਹੇ ਹੋ, ਖਿੱਚ ਦਿਓ ਕੰਮ ਕੇਰਾ ਹੁਣ ਲਾਈਵ ਦੇ ਉੱਤੇ। ਕਿੰਨੇ? 5000 ਲਾਈਕ ਕਹਿ ਦੇਈਏ ਜੇ ਹੂਰ ਤੋਂ ਗਾਣਾ ਸੁਣਨਾ, ਤਾਂ ਜੇ ਹੂਰ ਤੋਂ ਗਾਣਾ ਸੁਣਨਾ ਆ ਲਾਈਵ, ਇਹ ਇੱਥੇ ਗਾਊਗੀ, ਉਹਦੇ ਲਈ ਤੁਸੀਂ 5000 ਲਾਈਕ ਕਰਨਾ, ਇਹ ਤੁਹਾਡੇ 'ਤੇ ਆ ਹੁਣ। ਅਤੇ ਖਿੱਚ ਦਿਓ ਕੰਮ ਹੁਣ। ਸਾਡੇ ਮੀਂਹ ਪੈ ਰਿਹਾ ਆ ਸਾਊਥ ਪੁਆਇੰਟ 'ਤੇ, ਲਵਾਓ ਦੇਖ ਸਾਊ, ਇੱਧਰ ਮੀਂਹ ਪੈ ਰਿਹਾ, ਤਾਂ ਮੈਂ ਸਹੀ ਗੱਲ ਉਹਨਾਂ ਦਿਨ ਦੱਸਿਆ ਸੀ ਨਾ, ਬਸ ਅਤੇ ਹੁਣ ਲੋਕਾਂ ਸਾਰੇ ਜਿੰਨੇ ਆਪਣੇ ਚਾਹੁਣ ਵਾਲੇ ਆ, ਦੇਖੋ ਕਿੰਨੇ ਤੁਹਾਨੂੰ ਚਾਹੁਣ ਵਾਲੇ ਆ, ਸਾਰਿਆਂ ਨੇ ਲਾਈਕ ਵਾਲਾ ਬਟਨ ਖਿੱਚਦਾ, ਅਤੇ ਉਹ ਕਹਿੰਦੇ ਹੁਣ ਬਸ ਸੁਣਨਾ ਹੀ ਸੁਣਨਾ ਤੁਹਾਡੇ ਤੋਂ ਗਾਣਾ, ਤੁਸੀਂ ਗਾਣਾ ਰੈਡੀ ਰੱਖਿਓ ਜੀ। ਅਤੇ ਇੱਧਰ ਆਪਾਂ ਇੱਕ ਹੋਰ ਗਾਣਾ ਪਲੇ ਕਰ ਦਿੰਦੇ ਹਾਂ ਸਾਰਿਆਂ ਦੇ ਲਈ, ਨਾਗ ਦੀ ਬੱਚੀ ਜਿਹੜਾ ਰਾਜ ਬਰਾੜ ਜੀ ਦਾ ਆ, ਅਤੇ ਉਦੋਂ ਬਾਅਦ ਜਿਹੜਾ ਹੋਰ ਇੱਥੇ ਟਿਕਟਾਕ ਦੇ ਉੱਤੇ ਸੁਰਜੀਤ ਭੁੱਲਰ ਜੀ ਦੀ ਫਰਮਾਇਸ਼ ਆਈ ਹੋਈ ਆ, ਉਦੋਂ ਬੈਕ ਟੂ ਬੈਕ ਆਪਾਂ ਸਾਰੇ ਗਾਣੇ ਪਲੇ ਕਰਦੇ ਜਾਣਾ। ਅਤੇ ਨਾਲ ਦੀ ਨਾਲ ਕਾਲਰ ਅਟੈਂਡ ਕਰ ਲਈਏ, ਹੋਰ ਫਸਟ ਕਾਲਰ ਤੇਰੇ ਆਉਣ ਤੋਂ ਬਾਅਦ ਫਸਟ ਕਾਲਰ ਨੇ ਜਿਹੜੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵੈਲਕਮ ਕਰੋ ਪਹਿਲਾਂ, ਤੁਸੀਂ ਵੈਲਕਮ ਕਰੋ ਇਹਨਾਂ ਦਾ।
1: ਹੈਲੋ, ਹਾਂਜੀ ਜੀ, ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਮੇਰੀ ਇੱਕ ਸੌਂਗ ਦੀ ਰਿਕੁਐਸਟ ਸੀਗੀ।
0: ਹਾਂਜੀ ਹਾਂਜੀ,
2: ਦੀ ਪਟਰਾਣੀ, ਰੂਪ ਬੱਬਲਾ ਤੇ ਧਰਮਪ੍ਰੀਤ।
0: ਬਹੁਤ ਸੋਹਣਾ ਗਾਣਾ। ਕੱਲ ਦੇਖੀ ਮਿੱਤਰਾ ਵੇ, ਮੈਂ ਪਰੀਆਂ ਦੀ ਪਟਰਾਣੀ, ਏਦਾਂ ਹੀ ਆ ਨਾ ਇਹ?
2: ਹਾਂਜੀ ਹਾਂਜੀ,
0: ਜ਼ਰੂਰ ਸੁਣਾਂਗੇ ਆਪਾਂ ਧਰਮਪ੍ਰੀਤ ਜੀ ਦਾ। ਓਕੇ ਜੀ,
1: ਥੈਂਕ ਯੂ ਸੋ ਮਚ,
2: ਥੈਂਕ ਯੂ।
0: ਤੇ ਹੋਰ ਤੁਹਾਡਾ ਧਰਮਪ੍ਰੀਤ ਦਾ ਕਿਹੜਾ ਗਾਣਾ ਫੇਵਰਟ ਆ ਜਿਹੜਾ ਤੁਸੀਂ ਬਹੁਤ ਸੁਣਿਆ ਹੋਵੇ?
1: ਮੈਂ ਤਾਂ ਸਾਰੇ ਮਿਕਸ ਜੀ ਗਾਣੇ ਸੁਣਦੀ ਆ।
0: ਕਿਹੜਾ ਕਿਹੜਾ ਇੱਕ ਜਿਹੜਾ ਬਹੁਤ ਤੁਸੀਂ ਸੁਣਿਆ ਹੋਵੇ?
1: ਨਹੀਂ, ਕੋਈ ਫੇਵਰਟ ਨਹੀਂ ਹੈਗਾ, ਸਾਰੇ ਬੈਲੈਂਸਡ ਹੀ ਆ, ਸਾਰੇ ਫੇਵਰਟ ਮੇਰੇ।
0: ਅੱਛਾ ਜੀ,
1: ਹਾਂਜੀ,
0: ਚਲੋ ਕੋਈ ਨਾ।
1: ਮੈਂ ਜ਼ਿਆਦਾ ਰਾਜ ਬ੍ਰਾਂਡ ਦੇ ਗਾਣੇ ਬਹੁਤ ਸੁਣਦੀ ਆ, ਤੇ ਸੁਰਜੀਤ ਭੁੱਲਰ।
0: ਅੱਛਾ,
1: ਬਿੰਦਰਖੀਆ।
0: ਓਕੇ,
1: ਚਮਕੀਲੇ ਦੇ ਵੀ ਗਾਣੇ ਬਹੁਤ ਸੁਣਦੀ ਆ ਮੈਂ ਵੈਸੇ।
0: ਚਲੋ ਵਧੀਆ ਗੱਲ ਆ,
1: ਮੈਨੂੰ ਵਧੀਆ ਲੱਗਦਾ।
0: ਕਿਹੜਾ ਫੇਵਰਟ ਜਾਂ ਕਿਹੜਾ ਗੀਤ ਆ ਜਿਹੜਾ ਤੁਸੀਂ ਮੋਸਟਲੀ ਜਦੋਂ ਮੂਡ ਆਫ ਜਾਂਦਾ ਤੇ ਮੂਡ ਸੈੱਟ ਕਰਨ ਲਈ ਉਹ ਹੋਏ ਕਿ ਇਹੀ ਗਾਣਾ ਸੁਣਨਾ ਮੈਂ?
1: ਚਮਕੀਲੇ ਦਾ ਗਾਣਾ, ਪਾਣੀ ਦੇ ਬੁਲਬੁਲੇ।
0: ਆ ਪੁੱਛ ਰਹੇ ਨੇ ਕਿ ਵੀਡੀਓ ਲਾਈਕ ਕਿੱਥੋਂ ਹੁੰਦੀ ਆ, ਜਸਟ ਦੱਸ ਟਿਕਟੋਕ ਦੇ ਉੱਤੇ ਕਿੱਦਾਂ ਲਾਈਕ ਹੁੰਦੀ ਆ?
1: ਹਾਂਜੀ,
0: ਟਿਕਟੋਕ ਦੇ ਉੱਤੇ ਵੀਡੀਓ ਲਾਈਕ ਕਿੱਦਾਂ ਹੁੰਦੀ ਆ ਪੁੱਛ ਰਹੇ ਨੇ, ਵੀ ਸਕਰੀਨ ਨੂੰ ਕਿੱਦਾਂ ਆਪਾਂ ਉਹ ਦੱਸੋ ਇਹਨਾਂ ਨੂੰ।
1: ਬਸ ਦਿਲ ਬਣਿਆ ਵਾ, ਟੈਪ ਕਰੀ ਜਾ,
0: ਦਿਲ ਨੂੰ ਟੈਪ ਟੈਪ ਕਰਦੇ ਰਹੋ ਬਸ। ਤੇ ਪਰੀਆਂ ਦੀ ਪਟਰਾਣੀ ਆਪਾਂ ਜ਼ਰੂਰ ਸੁਣਾਵਾਂਗੇ, ਹੋਰ ਤਾਂ ਕੋਈ ਗੱਲਬਾਤ ਸੁਣਾ ਰਹੀ, ਠੰਡੀ ਜੀ ਆ, ਹੋਰ ਕੀ ਗੱਲ ਅੱਜ? ਅੱਜ ਗੱਲਾਂ ਬਾਤਾਂ ਨਹੀਂ ਸੁਣਾ ਰਹੀ ਤੂੰ ਸਾਨੂੰ?
1: ਸੁਣਾਉਂਗੀ ਹੌਲੀ
0: ਹੌਲੀ ਹੌਲੀ ਸੁਣਾਉਂਗੀ, ਜਾਣੀ ਕਿ ਵਾਰਮ ਅਪ ਕਰੋਗੇ ਤੇ। ਚਲੋ ਠੀਕ ਹੈ, ਵਾਰਮ ਅਪ ਕਰ ਲਓ ਤੁਸੀਂ, ਤੇ ਉਦੋਂ ਪਹਿਲਾਂ ਨਾਗ ਦੀ ਬੱਚੀ ਰਾਜ ਬਰਾੜ ਜੀ ਦਾ, ਤੇ ਫਿਰ ਜਿਹੜਾ ਧਰਮਪ੍ਰੀਤ ਜੀ ਦਾ ਪਰੀਆਂ ਦੀ ਪਟਰਾਣੀ, ਤੇ ਫਿਰ ਉਧਰੋਂ ਸੁਰਜੀਤ ਭੁੱਲਰ ਜੀ ਦੀ ਜਿਹੜੀ ਫਰਮਾਇਸ਼ ਟਿਕਟੋਕ ਤੇ ਆਈ, ਉਹ ਵੀ ਆਪਾਂ ਪੂਰੀ ਕਰ ਦੇਣੀ ਹੈ। ਤੇ 3000 ਦੇ ਨੇੜੇ ਲਾਈਕ ਲੈ ਚੁੱਕੇ ਆ ਉਹ, 5000 ਤੇ ਤੁਹਾਡਾ ਗਾਣਾ ਤੈਨੂੰ ਸੁਣਾਉਣਾ ਪੈਣਾ ਹੂਰ ਜੀ, ਤੇ ਰੈਡੀ ਰਹੋ ਜੀ ਉਹਦੇ ਲਈ। ਤੇ ਉਦੋਂ ਪਹਿਲਾਂ ਮੈਂ ਨੌਲੇਜ ਵਾਧਾ ਕਰਦਾ ਕਿ ਰਾਜ ਮੁਦਰ ਜੀ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ, ਘਰ ਦੀ ਮੌਰਗੇਜ ਕਰਾਉਣੀ ਹੋਵੇ ਜਾਂ ਰੀਨਿਊ ਕਰਾਉਣੀ ਹੋਵੇ, 10 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ, ਰੈਜੀਡੈਂਟਲ ਤੇ ਕਮਰਸ਼ੀਅਲ ਮੌਰਗੇਜ ਦੇ ਸਪੈਸ਼ਲ ਨੇ, 204-964-94 ਕਰਾ ਕੇ ਅਸੀਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਇਹਨਾਂ ਦੇ ਵਾਈਫ ਹੀ ਰੀਅਲ ਸਟੇਟ ਦਾ ਕੰਮ ਕਰਦੇ, ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਇਹਨਾਂ ਦੀ ਵਾਈਫ ਨਾਲ ਰੁਪਿੰਦਰ ਮੁਦਰ ਜੀ ਨਾਲ ਸੰਪਰਕ ਕਰ ਸਕਦੇ ਹੋ, 204-998-94 ਕਰਾ ਕੇ ਅਸੀਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਅੱਜ ਫਿਰ ਨਾਗ ਦੀ ਬੱਚੀ ਸੁਣ ਕੇ ਫਿਰ ਰੂਬਰੂ ਹੁੰਦੇ ਹਾਂ ਜੀ।

0: ਨਾਗ ਦੀ ਬੱਚੀ ਜਿਨ੍ਹਾਂ ਨੇ ਮੈਂ ਕਹਿੰਦਾ ਇਹ ਟਰੈਕਟਰਾਂ ਦੇ ਉੱਤੇ ਬੜਾ ਚਲਾਉਂਦੇ ਹੁੰਦੇ ਸੀ ਜਦੋਂ ਨਵਾਂ ਨਵਾਂ ਗਾਣਾ ਜਾਇਆ ਤਾਂ ਮੈਂ ਵਹਿੰਦਾ ਹੁੰਦਾ ਸੀ ਮਿੱਟੀ ਜਿਹੜੇ ਲੈ ਕੇ ਲੰਘਦੇ ਨਹੀਂ ਤੁਸੀਂ ਮਿੱਟੀ ਜਿਹੜੇ ਢੋਂਦੇ ਹੁੰਦੇ ਸੀਗੇ ਟਰੈਕਟਰ ਅਤੇ ਫੁੱਲ ਲੱਗੇ ਹੋਣੇ ਡੈੱਕ ਅਤੇ ਕਈ ਪਿੰਡਾਂ ਦੇ ਵਿੱਚ ਉਹ ਬੈਨ ਹੋ ਜਾਂਦੇ ਸੀ ਵੀ ਨਹੀਂ ਤੁਸੀਂ ਲੰਘ ਨਹੀਂ ਸਕਦੇ ਹੈਗੇ ਹੋਰ ਤੈਨੂੰ ਪਤਾ ਪਿੰਡਾਂ ਦੇ ਵਿੱਚ ਲੜਾਈ ਹੋ ਜਾਂਦੀ ਸੀਗੀ ਵੀ ਉੱਚੀ ਡੈੱਕ ਲਾ ਕੇ ਕੋਈ ਲੰਘਦਾ ਹੁੰਦਾ ਸੀਗਾ ਕਈ ਵਾਰੀ ਕਈ ਇਤਰਾਜ਼ ਕਰ ਲੈਂਦੇ ਕਈ ਮੁੰਡੇ ਕਿ ਵੀ ਤੂੰ ਸਾਡੇ ਪਿੰਡ ਵਿੱਚ ਤੂੰ ਲਾ ਕੇ ਲੰਘੀ ਦੇਖੀ ਹੁਣ ਜੇ ਦੁਬਾਰਾ ਲੰਘਿਆ ਨਾ ਤੇਰਾ ਡੈੱਕ ਲਾ ਦੇਣਾ ਇੱਦਾਂ ਇੱਦਾਂ ਕਰਕੇ ਬਹੁਤ ਪੰਗੇ ਪੈਂਦੇ ਰਹੇ ਆ ਡੈੱਕ ਕਰਕੇ ਅਤੇ ਉਦੋਂ ਆਹ ਗਾਣੇ ਬੜੇ ਚੱਲਦੇ ਹੁੰਦੇ ਸੀ ਨਾਗ ਦੀ ਬੱਚੀ ਅਤੇ ਹੋਰ ਵੀ ਅਤੇ ਨਾਲ ਦੀ ਨਾਲ ਐਵੇਂ ਧੋਖੇਬਾਜ਼ ਜਿਹੜੇ ਲੋਕ ਕਹਿੰਦੇ ਆ ਸਾਹਿਬਾਂ ਨੂੰ ਇੱਕ ਇਹ ਵੀ ਲਾ ਦੇਣਾ ਅਤੇ ਉਦੋਂ ਬਾਅਦ ਧਰਮਪ੍ਰੀਤ ਜੀ ਦਾ ਜਿਹੜਾ ਗੀਤ ਆ ਪਰੀਆਂ ਦੀ ਪਟਰਾਣੀ ਕੱਲ੍ਹ ਦੇਖੀ ਮਿੱਤਰਾ ਹੋਵੇ ਮੈਂ ਪਰੀਆਂ ਦੀ ਪਟਰਾਣੀ ਅਤੇ ਰੌਣਕਾਂ ਸੁਰਜੀਤ ਭੁੱਲਰ ਜੀ ਦਾ ਅਤੇ ਬੈਕ ਟੂ ਬੈਕ ਆਪਣੇ ਕੋਲ ਫਰਮਾਇਸ਼ਾਂ ਆ ਚੁੱਕੀਆਂ ਨੇ ਅਤੇ ਆਪਾਂ ਲਾਉਣੀਆਂ ਸ਼ੁਰੂ ਕਰ ਦੇਣੀਆਂ ਅਤੇ ਨਾਲ ਦੀ ਨਾਲ ਕਾਲਰ ਅਟੈਂਡ ਕਰਦੇ ਸ਼ੁਰੂ ਕਰ ਦੇਣੇ 204-780-8181 ਦੇ ਉੱਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਹੋਰ ਆਪਣੇ ਕੋਲ ਕਰਨ ਔਜਲਾ ਜੀ ਆਏ ਹੋਏ ਸੀਗੇ ਤੁਸੀਂ ਦੇਖਣ ਗਏ ਕਿ ਨਹੀਂ ਦੇਖਣ ਗਏ ਫਿਰ
1: ਨਹੀਂ ਮੈਂ ਨਹੀਂ ਦੇਖਣਗੀ
0: ਲਾਈਵ ਸ਼ੋਅ ਪਸੰਦ ਹੈ ਕਿ ਨਹੀਂ ਹੋਰ ਨੂੰ ਪਹਿਲਾਂ ਤਾਂ ਮੈਨੂੰ ਇਹ ਆਨਸਰ ਕਰੋ ਤੁਸੀਂ ਲਾਈਵ ਸ਼ੋਅ ਪਸੰਦ ਹੈ ਤੁਹਾਨੂੰ
1: ਅਸਲ 'ਚ ਤੁਹਾਨੂੰ ਪਤਾ ਮੈਂ ਓਨੈਸਟਲੀ ਦੱਸਾਂ ਮੈਂ ਕਦੇ ਲਾਈਫ 'ਚ ਨਹੀਂ ਲਾਈਵ ਸ਼ੋਅ ਦੇਖਿਆ ਮੈਂ ਕਦੇ ਕੌਨਸਰਟ ਨਹੀਂ ਅਟੈਂਡ ਕੀਤਾ
0: ਰੀਜ਼ਨ ਕੀ ਆ
1: ਬਾਕੀ ਕੋਈ ਐਡਾ ਵੈਲ ਰੀਜ਼ਨ ਹੈ ਨਹੀਂ ਗਾ ਵਧੀਆ ਹੁੰਦੇ ਆ ਉਹ ਆਪਦਾ ਹੈ ਨਾ ਟੈਲੈਂਟ ਦਿਖਾਉਣ ਆਉਂਦੇ ਪਰਫੋਰਮ ਕਰਨ ਆਉਂਦੇ ਆ ਓਬਵੀਅਸ ਲੋਕਾਂ ਨੂੰ ਐਂਟਰਟੇਨ ਕਰਨ ਆਉਂਦੇ ਆ ਪਰ ਉਹ ਟਾਈਮ ਹੀ ਨਹੀਂ ਲੱਗਦਾ ਮੇਰਾ ਆਪਦਾ ਹੀ ਮੇਰੀ ਗਲਤੀ ਆ ਇਹ ਤੇ ਬਾਕੀ ਮੈਨੂੰ ਐਕਸਪੀਰੀਅੰਸ ਹੈ ਨਹੀਂ ਗਾ ਮਤਲਬ ਕਿ ਲਾਈਵ ਸ਼ੋਅ ਜਾਂ ਕੌਨਸਰਟ ਅਟੈਂਡ ਕਰਨ ਦਾ ਮੈਂ ਚਾਹੁੰਦੀ ਹਾਂ ਮੈਂ ਲਾਈਫ 'ਚ ਜਦੋਂ ਵੀ ਲਾਈਵ ਸ਼ੋਅ 'ਚ ਜਾਵਾਂ ਨਾ ਮੇਰਾ ਆਪਦਾ ਲਾਈਵ ਸ਼ੋਅ

0: ਸਾਰਿਆਂ ਨੇ ਕਹਿਣਾ ਇਹ ਡਬਲ ਸੌਂਗ ਲਾਤੇ ਇੱਕੋ ਸਿੰਗਰ ਦੀ,
1: ਡਿਫਰੈਂਟ ਆ ਜੀ ਦੋਨੇ ਤੁਹਾਡਾ ਸੌਂਗ। ਚਲੋ
0: ਨਹੀਂ ਨਹੀਂ, ਮਤਲਬ ਮਾਂ ਦਾ ਹੀ ਗੀਤ ਆ, ਹੈਗਾ ਸਤਿੰਦਰ ਦਾ ਹੀ ਆ, ਪਰ ਹੁਣੇ ਪਲੇ ਕੀਤਾ ਸੀ ਨਾ ਜਦੋਂ ਤੁਸੀਂ ਮੈਨੂੰ ਫਰਮਾਇਸ਼ ਕੀਤੀ ਸੀ ਵਟਸਐਪ ਤੇ, ਉਦੋਂ ਬਾਅਦ ਮੈਂ ਇਹ ਗਾਣਾ ਰੈਡੀ ਕਰ ਲਿਆ, ਆਵੇ ਤੁਹਾਨੂੰ ਬੈਕਗਰਾਉਂਡ ਤੇ ਸੁਣਾ ਵੀ ਦਿੰਦਾ।
1: ਨਹੀਂ ਨਹੀਂ ਠੀਕ ਹੈ ਜੀ, ਥੈਂਕ ਯੂ।
0: ਆ ਬੈਕਗਰਾਉਂਡ ਤੇ ਚੱਲ ਰਿਹਾ ਗੀਤ ਇਹ, ਪਰ ਥੋੜਾ ਜਿਹਾ ਰੋਕ ਕੇ ਲਾਉਂਦੇ ਹਾਂ ਆਪਾਂ, ਹਨਾ।
1: ਓਕੇ ਜੀ, ਓਕੇ,
0: ਪੱਕਾ ਲਾਵਾਂਗੇ, ਬਣੇ ਰਹੋ ਪ੍ਰੋਗਰਾਮ ਦੇ ਨਾਲ। ਧੰਨਵਾਦ ਜੀ। ਆ ਨੈਕਸਟ ਕਾਲਰ ਅਟੈਂਡ ਕਰ ਲਈ ਜੀ, ਰੇਡੀਓ ਧਮਾਲ ਤੇ ਤੁਹਾਡਾ ਬਹੁਤ ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਬਾਈ ਜੀ।
0: ਸਤਿ ਸ੍ਰੀ ਅਕਾਲ ਜੀ।
2: ਮੈਂ ਗਾਣਾ ਲਾਉਣਾ ਸੀ, ਮੈਂ ਉਹਦਾ ਬੈਕ ਯਾਰਡ ਲਾਉਣਾ ਆ।
0: ਹਾਂਜੀ ਹਾਂਜੀ,
2: ਬੈਕ ਯਾਰਡ ਹੈਗਾ ਧਰਮਵੀਰ ਥਾਂਦੀ ਦਾ।
0: ਬੈਕ ਯਾਰਡ?
2: ਹਾਂਜੀ, ਬਹੁਤ ਸੋਹਣਾ ਗਾਣਾ ਆ, ਸੁਣ ਕੇ ਦੇਖਿਓ ਇੱਕ ਵਾਰੀ।
0: ਕਿੰਨਾ ਦਾ ਹੈਗਾ? ਕਿੰਨਾ ਦਾ?
2: ਧਰਮਵੀਰ ਥਾਂਦੀ।
0: ਧਰਮਵੀਰ?
2: ਹਾਂਜੀ
0: ਥਾਂਦੀ।
2: ਹਾਂਜੀ ਹਾਂਜੀ ਬਾਈ,
0: ਓਕੇ ਜ਼ਰੂਰ ਲਾਵਾਂਗੇ ਜੀ।
2: ਥੈਂਕ ਯੂ ਬਾਈ,
0: ਧੰਨਵਾਦ ਜੀ।
2: ਕਪੂਰ ਨੂੰ ਕਿਹਾ ਇੱਕ ਗਾਣਾ ਸੁਣਾ ਸਕਦੇ ਆ ਜੇ ਟਾਈਮ ਹੋਇਆ ਤਾਂ?
3: ਹਾਂਜੀ
0: ਹਾਂਜੀ ਹਾਂਜੀ,
2: ਉਹਨਾਂ ਨੇ ਕੋਈ ਦਿਲਦਾਰੀਆਂ ਸੁਣਾ ਦਿਓ ਅੱਜ ਅਮਰਿੰਦਰ ਗਿੱਲ ਦਾ ਜੇ ਆਉਂਦਾ ਤਾਂ।
3: ਜਰੂਰ ਜਰੂਰ ਜਰੂਰ,
0: ਇਹੀ ਸੁਣਾਂਗੇ ਤੁਸੀਂ ਅੱਜ ਇਹ ਕਹਿੰਦਾ ਨਾ, ਇਹੀ ਸੁਣਾਂਗੇ।
2: ਹਾਂਜੀ ਬਾਈ, ਥੈਂਕ ਯੂ,
0: ਧੰਨਵਾਦ ਜੀ, ਧੰਨਵਾਦ। ਲੈ ਬਈ, ਹੋਰ ਉਧਰੋਂ 5000 ਲਾਈਕ ਹੋ ਚੁੱਕੇ ਆ, ਤੇ ਇਧਰੋਂ ਹੁਣ ਤੇਰੇ ਲਈ ਸੌਂਗ ਦੀ ਫਰਮਾਇਸ਼ ਵੀ ਆ ਚੁੱਕੀ ਆ, ਤੇ ਬੈਕ ਯਾਰਡ ਜਿਹੜਾ ਧਰਮਵੀਰ ਥਾਂਡੀ ਜੀ ਦਾ, ਇਹ ਜ਼ਰੂਰ ਆਪਾਂ ਸੁਣਨਾ। ਤੇ ਉਦੋਂ ਪਹਿਲਾਂ ਜਿਹੜੀਆਂ ਹੋਰ ਫਰਮਾਇਸ਼ਾਂ ਆ ਚੁੱਕੀਆਂ, ਸੁਰਜੀਤ ਭੁੱਲਰ ਜੀ ਦਾ ਪਹਿਲਾ ਗਾਣਾ ਦੀ ਫਰਮਾਇਸ਼ ਸੀ, ਉਦੋਂ ਪਹਿਲਾਂ ਧਰਮਪ੍ਰੀਤ ਜੀ ਦਾ, ਉਹ ਆਪਾਂ ਬੈਕ ਟੂ ਬੈਕ ਪੂਰੀਆਂ ਕਰ ਦਈਏ। ਤੇ ਇਸ ਤੋਂ ਪਹਿਲਾਂ ਮੈਂ ਗਾਣਾ ਪਲੇ ਕਰਾਂ ਧਰਮਪ੍ਰੀਤ ਜੀ ਦਾ, ਪਰੀਆਂ ਦੀ ਪਟਰਾਣੀ। ਸਾਰਿਆਂ ਨੇ ਸੁਣਿਆ ਹੋਇਆ ਗੀਤ, ਮੈਂ ਕਹਿੰਦਾ ਕੋਈ ਇੱਦਾਂ ਦਾ ਹੋਊਗਾ ਨਹੀਂ ਜਿਹਨੇ ਨਹੀਂ ਸੁਣਿਆ ਹੈਗਾ, ਤੇ ਇਹ ਗੀਤ ਜਿਹਨੇ ਨਹੀਂ ਸੁਣਿਆ ਉਹਨੂੰ ਸੁਣਾ ਦੇਣਾ ਅੱਜ, ਤੇ ਜ਼ਰੂਰ ਇੰਜੋਏ ਕਰਿਓ ਜੀ ਇਹ ਗਾਣੇ ਨੂੰ। ਤੇ ਉਦੋਂ ਬਾਅਦ 5000 ਲਾਈਕ ਹੋ ਚੁੱਕੇ ਆ, ਤੇ ਹੁਣ ਇਦੋਂ ਬਾਅਦ ਹੋਰ ਤੋਂ ਵੀ ਆਪਾਂ ਗਾਣਾ ਸੁਣਨਾ, ਤੇ ਉਹ ਫਰਮਾਇਸ਼ ਆ ਚੁੱਕੀ ਆ ਕਿ ਕਿਹੜਾ ਗਾਣਾ ਹੋ ਰਿਹਾ?
3: ਦਿਲਦਾਰੀਆਂ,
0: ਅਮਰਿੰਦਰ ਗਿੱਲ ਦਾ ਦਿਲਦਾਰੀਆਂ। ਇਹ ਗਾਣਾ ਵੀ ਆਪਾਂ ਇੰਜੋਏ ਕਰਦੇ ਹਾਂ, ਤੇ ਮੈਨੂਫੈਕਚਰਿੰਗ ਕਾਰਪੇਟ ਫਲੋਰਿੰਗ ਦੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ, ਸਾਰਿਆਂ ਨੂੰ ਦੱਸ ਗਏ। ਹਾਰਡਵੁੱਡ ਕਾਰਪੇਟ, ਲਿਮਿਟਡ ਫਲੋਰਿੰਗ, ਕਿਸੇ ਤਰ੍ਹਾਂ ਦੀ ਤੁਸੀਂ ਫਲੋਰਿੰਗ ਲਵਾਉਣੀ ਹੋਵੇ ਜਾਂ ਸਟੀਮੇਟ ਲਵਾਉਣਾ ਹੋਵੇ, ਸੈਂਪਨ ਦੇ ਜਿੰਨਾ ਸੰਪਰਕ ਕਰ ਲਓ 204-229-2028 ਦੇ ਉੱਤੇ ਸੰਪਰਕ ਕਰ ਸਕਦੇ ਹੋ। 10-69 ਨੋਟਰੀ ਡੈਮ ਦੇ ਉੱਤੇ ਵਿਜ਼ਿਟ ਵੀ ਕਰ ਸਕਦੇ ਹੋ, ਅਤੇ MDF ਟਾਇਰ ਵਾਲਿਆਂ ਕੋਲ ਨਵੇਂ ਅਤੇ ਯੂਜ਼ਡ ਟਰੱਕ ਐਂਡ ਟ੍ਰੇਲਰ ਟਾਇਰਾਂ ਦੇ ਉੱਤੇ ਬੜੀਆਂ ਸਾਰੀਆਂ ਡੀਲਾਂ ਚੱਲ ਰਹੀਆਂ। 24 ਘੰਟੇ ਰੋਡ ਦੇ ਉੱਤੇ ਟਾਇਰ ਰਿਪੇਅਰ ਦੀ ਸਰਵਿਸ ਦੀ ਦਿੰਦੇ ਨੇ, ਅਤੇ ਯਾਰਡ ਸਰਵਿਸ ਦੇ ਵਿੱਚ ਵੀਲ ਬੈਲੈਂਸ ਕਰਕੇ ਦਿੰਦੇ, ਅਲਾਈਨਮੈਂਟ ਵੀ ਕਰਕੇ ਦਿੰਦੇ ਆ। 251 ਓਕ ਪੁਆਇੰਟ ਹਾਈਵੇ ਤੇ ਤੁਸੀਂ ਆਕਾਸ਼ ਤੇ ਰਣਦੀਵੀਰ ਨਾਲ ਸੰਪਰਕ ਕਰ ਸਕਦੇ ਹੋ। 204-583-8888 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ, ਅਤੇ ਆ ਜਾਓ ਫਿਰ ਪਰੀਆਂ ਦੀ ਪਟਰਾਣੀ ਧਰਮਵੀਰ ਜੀ ਦਾ। ਧਰਮਪ੍ਰੀਤ, ਕਿਆ ਵਾਰ ਹੈ, ਇਹ ਬਹੁਤ ਸੁਣਦੇ ਰਹੇ ਹਾਂ ਜੀ ਟੇਪ ਰਿਕਾਰਡਰ ਦੇ ਵਿੱਚ ਨਾ, MP3 ਹੁੰਦੀ ਸੀਗੀ। ਕਰੋ ਇੰਜੋਏ ਬਈ ਸਾਰੇ।

0: ਕਿਆ ਬਾਤ ਹੈ ਜੀ। ਮੈਂ ਕਹਿੰਦਾ ਆਹ ਜਿਹੜੇ ਗੀਤ ਆ ਨਾ ਇਹ ਜਾਨ ਪਾ ਦਿੰਦੇ ਆ, ਮੈਂ ਕਹਿੰਦਾ ਸਾਰਿਆਂ ਦੀਆਂ ਉਹ ਯਾਦਾਂ ਹੀ ਤਾਜ਼ੀਆਂ ਕਰਾ ਦਿੰਦੇ, ਜਿਹੜੀਆਂ ਆਪਾਂ ਉਹ ਨਹੀਂ ਹੁੰਦੀਆਂ ਕਿ ਆਪਾਂ ਯਾਰ ਉਸ ਟਾਈਮ 'ਤੇ ਸੁਣੇ ਹੁੰਦੇ ਜਦੋਂ ਆਪਾਂ ਨਵੇਂ ਨਵੇਂ ਜੇ ਆਈਫੋਨ ਲਏ ਹੁੰਦੇ ਆ ਜਾਂ ਨਵਾਂ ਨਵਾਂ ਕੋਈ ਫੋਨ ਲਿਆ ਹੁੰਦਾ, ਅਤੇ ਉਸ ਟਾਈਮ ਦੇ ਗਾਣੇ ਨੇ ਅਤੇ ਨਜ਼ਾਰਾ ਵੱਧ ਜਾਂਦਾ। ਹੋਰ ਤੁਹਾਡਾ ਇੱਦਾਂ ਦਾ ਕਿਹੜਾ ਗਾਣਾ ਜਿਹੜਾ ਜਦੋਂ ਤੁਸੀਂ ਫੋਨ ਲਿਆ ਸੀਗਾ ਅਤੇ ਪਹਿਲੇ ਹੈੱਡਫੋਨ ਲਾ ਕੇ ਅਤੇ ਤੁਸੀਂ ਸੁਣਿਆ ਹੋਵੇ, ਤੁਹਾਨੂੰ ਲੱਗਿਆ ਹੋਵੇ ਕਿ ਯਾਰ ਆਏ ਹਾਏ ਅੱਜ ਮੈਂ ਫੋਨ ਲਿਆ ਅਤੇ ਅੱਜ ਮੈਂ ਹੈੱਡਫੋਨ ਲਾ ਕੇ ਫੁੱਲ ਵਾਏ ਅਤੇ ਆਹ ਗਾਣਾ ਸੁਣਨਾ, ਬੜਾ ਚਾਅ ਸੀ ਤੁਹਾਨੂੰ, ਉਹ ਕਿਹੜਾ ਗਾਣਾ ਉਹ ਦੱਸੋ ਪਹਿਲਾਂ ਤਾਂ।
1: ਮੈਨੂੰ ਨਾ ਅਮਰਿੰਦਰ ਗਿੱਲ ਦਾ ਗਾਣਾ ਬਹੁਤ ਪਸੰਦ ਆ, ਦਾਣਾ ਪਾਣੀ, ਦਾਣਾ ਪਾਣੀ ਮੂਵੀ ਦਾ ਹੀ ਗਾਣਾ ਉਹ।
0: ਅੱਛਾ, ਦਾਣਾ ਪਾਣੀ ਸੌਂਗ।
1: ਇਹ ਜਦੋਂ ਮੈਂ ਮਤਲਬ ਮੇਰਾ ਥੋੜ੍ਹਾ ਜਿਹਾ ਜਿਵੇਂ ਮੈਂ ਥੋੜ੍ਹੀ ਜਿਹੀ ਲੋਅ ਫੀਲ ਕਰਦੀ ਹੋਵਾਂ ਉਦੋਂ ਵੀ ਮੈਂ ਆਹ ਗਾਣਾ ਬਹੁਤ ਸੁਣਦੀ ਹਾਂ, ਇੱਕ ਪਾਣੀ ਦੀਆਂ ਬੁਲਬਲੇ ਆ, ਇਹ ਦੋਵੇਂ ਗਾਣੇ ਮੈਨੂੰ ਬੜੀਆਂ ਵਧੀਆ ਲੱਗਦੇ ਆ।
0: ਓਕੇ,
1: ਮੈਨੂੰ ਲੱਗਦਾ ਕਿ ਤੁਹਾਨੂੰ ਸਟਰੈਂਥ ਦਿੰਦੇ ਆ ਇਹ ਦੋਵੇਂ ਗਾਣੇ।
0: ਬਿਲਕੁਲ, ਵਾਕਈ ਇਹ ਗੱਲ ਹੈਗੀ ਹੈ, ਅਤੇ ਨਾਲ ਦੇ ਨਾਲ ਆਪਾਂ ਕਾਲਜ ਜ਼ਰੂਰ ਅਟੈਂਡ ਕਰਦੇ ਜਾਣਾ, ਅਤੇ ਬਹੁਤ ਸਾਰਾ ਪਿਆਰ ਮੇਰਾ ਟਿਕਟੋਕ ਦੇ ਉੱਤੇ, ਅਤੇ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਆ ਚੁੱਕੀਆਂ। ਸੁਰਜੀਤ ਭੁੱਲਰ ਜੀ ਦਾ ਆਪਾਂ ਗਾਣਾ ਪਲੇ ਕਰਨ ਲੱਗੇ ਰੌਣਕਾਂ, ਅਤੇ ਉਸ ਤੋਂ ਪਹਿਲਾਂ ਇੱਕ ਕਾਲਰ ਜੁੜ ਚੁੱਕੇ ਨੇ ਰੇਡੀਓ ਤੋਂ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਸਤਿ ਸ਼੍ਰੀ ਅਕਾਲ ਬਾਈ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਇੱਕ ਗਾਣਾ ਲਾ ਦਿਓ ਗੁਲਾਬ ਸਿੱਧੂ ਅਤੇ ਰੋਮੀ ਮਾਨ ਦਾ।
0: ਕਿਹੜਾ ਗਾਣਾ ਜੀ?
2: ਗੁਲਾਬ ਸਿੱਧੂ ਅਤੇ ਰੋਮੀ ਮਾਨ ਪਾਲੇ ਉੱਪਰ ਹੀ ਆ ਜਾਣਾ, ਮੈਂ ਨਾਂ ਭੁੱਲ ਗਿਆ।
0: ਗੁਲਾਬ ਸਿੱਧੂ ਅਤੇ ਰੋਮੀ ਮਾਨ ਦਾ।
2: ਹਾਂਜੀ ਹਾਂਜੀ,
0: ਜ਼ਰੂਰ ਲਾ ਦਿੰਦੇ ਹਾਂ ਜੀ। ਗੁਲਾਬ ਸਿੱਧੂ ਤੇ ਰੋਮੀ ਮਾਨ ਦਾ ਜਿਹੜਾ ਗਾਣਾ ਹੈਗਾ ਅਮੀਰੀ, ਸ਼ਾਇਦ ਅਮੀਰੀ ਜ਼ਰੂਰ ਲਾ ਦਿੰਦੇ ਹਾਂ ਆਪਾਂ, ਤੇ ਇਹ ਵੀ ਪਲੇ ਲਿਸਟ ਦੇ ਉੱਤੇ ਰੈਡੀ ਕਰਕੇ ਰੱਖ ਲੈਣੇ। ਪਰ ਉਸ ਤੋਂ ਪਹਿਲਾਂ ਸੁਰਜੀਤ ਭੁੱਲਰ ਜੀ ਦੀ ਫਰਮਾਇਸ਼ ਆਈ ਹੋਈ ਆ, ਉਹ ਆਪਾਂ ਜ਼ਰੂਰ ਪੂਰੀ ਕਰ ਦੇਗੇ। ਤੇ ਸੁਰਜੀਤ ਭੁੱਲਰ ਤੋਂ ਬਾਅਦ, ਸੁਰਜੀਤ ਭੁੱਲਰ ਜੀ ਤੋਂ ਬਾਅਦ ਹੈਗੇ ਨੇ ਐਵੇਂ ਧੋਖੇ ਬਾਜ਼ ਲੋਕ ਕਹਿੰਦੇ ਸਾਹਿਬਾਂ ਨੂੰ, ਇਹ ਕਿਉਂ ਕਹਿੰਦੇ ਆ ਬਈ, ਸਹੀ ਕਹਿੰਦੇ ਆ ਕਿ ਗਲਤ ਕਹਿੰਦੇ ਆ, ਤੁਹਾਡੀ ਕੀ ਰਾਏ ਆ ਅਤੇ ਜ਼ਰੂਰ ਦੱਸਿਓ ਜੀ। ਅਤੇ ਆਪਾਂ ਨੂੰ ਜੱਟ ਜੇਮਸ ਬੌਂਡ ਜੀ ਕਹਿ ਰਹੇ ਨੇ ਕਿ ਗੁੱਡ ਯੂਨਾਈਟਿਡ ਪੰਜਾਬ ਜੀ ਵਾਲੇ, ਕਹਿੰਦੇ ਨੇ ਖਿੱਚ ਦੋ ਕੰਮ, ਹੱਸੀ ਜਾਂਦੇ ਨੇ, ਕਹਿੰਦੇ ਸਿਸਟਮ ਤੁਹਾਡਾ ਅੱਜ ਥੋੜ੍ਹਾ ਜਿਹਾ ਹੈਂਗ ਜਿਹਾ ਚੱਲੀ ਜਾਂਦਾ। ਬਿਲਕੁਲ ਜੀ, ਠੰਡ ਲੱਗ ਗਈ ਸਾਡੇ ਸਿਸਟਮ ਨੂੰ, ਅੱਜ ਥੋੜ੍ਹੀ ਜਿਹੀ ਨਜ਼ਰ ਜੀ ਲੱਗ ਗਈ ਆ, ਤਾਂ ਕਿ ਥੋੜ੍ਹਾ ਜਿਹਾ ਹੈਂਗ ਚੱਲ ਰਿਹਾ, ਪਰ ਵਾਇਸ ਵਧੀਆ ਆ ਰਹੀ ਇਹ ਜ਼ਰੂਰ ਸਾਨੂੰ ਦੱਸ ਦਿਓ ਜੀ। ਆਵਾਜ਼ ਵਧੀਆ ਰਹੀ, ਬਸ ਆਵਾਜ਼ ਤੁਹਾਨੂੰ ਪਹੁੰਚਣੀ ਚਾਹੀਦੀ ਆ, ਅਤੇ ਉਹ ਫੋਟੋ ਦੇ ਲਈ ਤਾਂ ਉਹ ਵੀਡੀਓ ਦੇ ਲਈ ਤਾਂ ਅਸੀਂ ਕਹਿ ਦਾਂਗੇ ਆ ਸੋਧਾ ਕੇ ਲਈ ਖੇਦ ਹੈ, ਅਤੇ ਉਹਦੇ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ ਜੀ। ਵੀਡੀਓ ਤੁਹਾਨੂੰ ਅੱਜ ਸਾਡੀ ਵਧੀਆ ਨਹੀਂ ਆ ਰਹੀ, ਪਤਾ ਨਹੀਂ ਕਿਉਂ ਅੱਜ ਸਿਸਟਮ ਜਿਹਾ ਸਾਡਾ ਹੈਂਗ ਜਿਹਾ ਹੋਇਆ ਪਿਆ ਥੋੜ੍ਹਾ ਜਿਹਾ, ਅਤੇ ਵਾਇਸ ਤੁਹਾਨੂੰ ਕੁਆਲਿਟੀ ਵਧੀਆ ਮਿਲਣੀ ਚਾਹੀਦੀ ਹੈ। ਜੇ ਵਧੀਆ ਆ ਰਹੀ ਹੈ ਪਲੀਜ਼ ਥੰਬਸ ਅਪ ਜਾਂ ਅੰਗੂਠਾ ਜਿਹਾ ਭੇਜ ਕੇ ਸਾਨੂੰ ਜ਼ਰੂਰ ਦੱਸ ਦਿਓ ਕਿ ਆਵਾਜ਼ ਵਧੀਆ ਆ ਰਹੀ ਹੈ। ਫਿਰ ਆਪਾਂ ਜਿਹੜਾ ਰੌਣਕ ਆ ਸੁਰਜੀਤ ਭੁੱਲਰ ਜੀ ਦਾ, ਉਦੋਂ ਬਾਅਦ ਆਪਾਂ ਤੁਹਾਡੇ ਰੂਬਰੂ ਹੋਵਾਂਗੇ, ਅਤੇ ਅਮਰਿੰਦਰ ਗਿੱਲ ਜੀ ਦਾ ਗਾਣਾ ਆਪਾਂ ਇਹਦੇ ਤੋਂ ਸੁਣਨਾ ਹੈ। ਹੋਰ ਦੇ ਉੱਤੋਂ ਹੋਰ ਰੈਡੀ ਰਿਹਾ ਜਿਹਾ ਗਾਣੇ ਤੋਂ ਬਾਅਦ।
1: ਹਾਂਜੀ ਹਾਂਜੀ।

0: ਬਿਲਕੁਲ ਜੀ, ਤੇ ਹਰ ਕੋਈ ਰਾਂਝਾ ਹੀਰਾਂ ਕਰਕੇ ਘਰ ਨਹੀਂ ਛੱਡਦਾ, ਕਈਆਂ ਦੀਆਂ ਮਜਬੂਰੀਆਂ ਬਣ ਜਾਂਦੀਆਂ, ਜਿਵੇਂ ਮਜਬੂਰੀਆਂ ਦੇ ਕਰਕੇ ਆਪਾਂ ਅੱਜ ਇੱਥੇ ਕੈਨੇਡਾ ਦੀ ਧਰਤੀ 'ਤੇ ਪਰਦੇਸੀ ਹੋ ਕੇ ਬੈਠੇ ਹਾਂ, ਅਤੇ ਕਈ ਵਾਰੀ ਮਜਬੂਰੀਆਂ ਇੱਦਾਂ ਦੀਆਂ ਵੀ ਹੋ ਜਾਂਦੀਆਂ, ਜਿਵੇਂ ਗੱਲ ਚੱਲ ਰਹੀ ਸੀ ਕਿ ਟਿਕਟਾਂ ਮਹਿੰਗੀਆਂ ਨੇ, ਦਿਲ ਤਾਂ ਕਰਦਾ ਇੰਡੀਆ ਜਾਣ ਨੂੰ, ਪੰਜਾਬ ਜਾਣ ਨੂੰ, ਪਰ ਜਾਇਆ ਨਹੀਂ ਜਾਂਦਾ, ਹਾਲਾਤ ਇੱਦਾਂ ਦੇ ਬਣ ਜਾਂਦੇ ਆ। ਅਤੇ ਪ੍ਰਾਈਮ ਜੀ ਕਹਿ ਰਹੇ ਨੇ ਕਿ ਢਿੱਲੋ ਸਾਹਿਬ ਮਿਸ ਪੰਜਾਬ, ਬਿਊਟੀਫੁਲ ਮਿਊਜ਼ਿਕ ਬਾਏ ਢਿੱਲੋ, ਸਭ ਮਿਸ ਪੰਜਾਬ ਜ਼ਰੂਰ ਲਾਵਾਂਗੇ ਜੀ। ਯੂਨਾਈਟਿਡ ਪੰਜਾਬ ਵਾਲੇ ਕਹਿੰਦੇ ਨੇ ਕਿ ਆਓ, ਕਦੇ ਬਹੁਤ ਵਾਰ ਕੰਟੈਕਟ ਕੀਤਾ, ਹਿਊਰ ਕਦੋਂ ਜਾ ਰਹੇ ਹਾਂ, ਮੈਨੂੰ ਲਾਸਟ ਟਾਈਮ ਇਹਨਾਂ ਨੇ ਔਫਰ ਦਿੱਤੀ ਸੀ ਕਿ 20% ਔਫ ਮਿਲੂਗਾ ਜਦੋਂ ਜਾ ਕੇ ਆਪਾਂ ਦੋਨੇ ਖਾਵਾਂਗੇ, ਹੁਣ ਤੁਸੀਂ ਦੱਸੋ ਕਿੱਦੇ ਜਾ ਰਹੇ ਹਾਂ ਆਪਾਂ ਦੋਨੇ ਖਾਣ। ਅਤੇ ਰਾਹੁਲ ਵੀਰੇ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਇਨਵਾਈਟ ਕਰਨ ਵਾਸਤੇ, ਅਤੇ ਆਪਾਂ ਨੂੰ ਡਿਸਕਾਊਂਟ ਮਿਲਣਾ ਜਿੱਦੇ ਆਪਾਂ ਗਏ 20%, ਅਤੇ ਹੁਣ ਮੈਂ ਕਹਿੰਦਾ ਕਿ ਪਲਾਨ ਬਣਾਈਏ ਆਪਾਂ ਜਲਦੀ ਜਲਦੀ ਜਾ ਕੇ
1: ਆਈਏ। ਔਫਰ ਕੀਤਾ ਫੀਲ ਕੀਤਾ, ਉਹ ਤਾਂ ਪਤਾ ਨਹੀਂ ਕਦੋਂ ਸਬਬ ਮਿਲੂਗਾ, ਪਰ ਹਾਂ ਸਪੈਸ਼ਲ ਫੀਲ ਹੋ ਗਿਆ ਮੈਨੂੰ।
0: ਅਤੇ ਪੰਬੀਨਾ ਦੀ ਇਹਨਾਂ ਦੀ ਲੋਕੇਸ਼ਨ ਆ, ਮੈਂ ਵੀ ਖਾ ਕੇ ਵੇਖਿਆ, ਫੂਡ ਬਹੁਤ ਘੈਂਟ ਹੁੰਦਾ ਹੈ, ਮੈਂ ਵੀ ਮੋਸਟਲੀ ਆਉਂਦਾ ਜਾਂਦਾ, ਕਈ ਵਾਰੀ ਰੁੱਕ ਕੇ ਖਾਂਦਾ ਹੈ, ਪਰ ਤੁਹਾਡੇ ਨਾਲ ਕਿਤੇ ਟਾਕਰਾ ਨਹੀਂ ਹੋਇਆ ਰਾਹੁਲ ਜੀ, ਤੁਹਾਨੂੰ ਵੀ ਕਦੇ ਮਿਲਾਂਗੇ ਜ਼ਰੂਰ, ਅਸੀਂ 20% ਔਫ ਦਾ ਫਾਇਦਾ ਚੱਕਾਂਗੇ। ਅਤੇ ਸਾਰੇ ਸੱਚੀ ਫੂਡ ਬਹੁਤ ਸਵਾਦ ਆ। ਅਤੇ ਰਾਹੁਲ ਬਾਈ ਕੀ ਆ, ਡਾਇਮੰਡ ਬੰਦਾ, ਹੀਰਾ ਬੰਦਾ, ਬਿਲਕੁਲ ਹੀਰਾ ਬੰਦਾ ਆ। ਅਤੇ ਚਲੋ ਅਸੀਂ ਵੀ ਹੀਰੇ ਬੰਦੇ ਨੂੰ ਜ਼ਰੂਰ ਮਿਲਾਂਗੇ, ਅਤੇ ਪਰ ਫੂਡ ਬਹੁਤ ਸਵਾਦ ਆ ਵਾਕਈ ਯੂਨਾਈਟਿਡ ਪੰਜਾਬ ਦਾ, ਇਹ ਤਾਂ ਗੱਲ ਵਾਕਈ ਵਧੀਆ। ਤੇਰਾ ਹੋਰ ਆਪਾਂ ਪਲਾਨ ਕਰਕੇ ਕਿਸ ਦਿਨ ਖਾ ਕੇ ਆਈਏ, ਵਾਕਈ ਹੈ ਨਾ, ਜਿਹੜਾ 20% ਆਪਾਂ ਨੂੰ ਡਿਸਕਾਊਂਟ ਮਿਲ ਰਿਹਾ ਉਹਦਾ ਫਾਇਦਾ ਚੱਕ ਕੇ, ਅਤੇ ਹੋਰਾਂ ਨੂੰ ਵੀ ਫਾਇਦਾ ਚੱਕਣ ਦਾ ਮੌਕਾ ਦੇਈਏ, ਅਤੇ ਨਾਲ ਦੀ ਨਾਲ ਗੱਲਾਂ ਦਾ ਸਿਲਸਿਲਾ ਜਾਰੀ ਰਹੂਗਾ। ਅਤੇ ਕਹਿੰਦੇ ਨੇ ਪੇਂਡੂ ਸੌਂਗ ਲਾ ਦਿਓ ਜ਼ਰੂਰ, ਤੁਸੀਂ ਆਖਦੀ ਹੈ ਪੇਂਡੂ, ਇਹ ਗੱਲ ਠੀਕ ਨਹੀਂ, ਜ਼ਰੂਰ ਇਹ ਵੀ ਲਾਵਾਂਗੇ। ਗੁਲਾਬ ਸਿੱਧੂ ਦਾ ਸੌਂਗ ਲਾ ਦੇ ਬਾਈ, ਕਿਹੜਾ ਗਾਣਾ ਜੀ ਸੁਣਨਾ ਗੁਲਾਬ ਸਿੱਧੂ ਦਾ, ਉਹ ਵੀ ਅੱਛਾ, ਇੱਕ ਡਿਮਾਂਡ ਵੀ ਆਈ ਹੋਈ ਹੈ ਗੁਲਾਬ ਸਿੱਧੂ ਦੀ, ਉਹ ਆਪਾਂ ਪੂਰੀ ਕਰਤੀ ਕਿ ਰਹਿੰਦੀ ਹੈ ਹਲੇ। ਅਤੇ ਉਦੋਂ ਪਹਿਲਾਂ ਕੁਲਵੰਤ ਸਰਪੰਚ ਜੀ ਕਹਿੰਦੇ ਚਮਕੀਲਾ ਲਾ ਦਿਓ, ਖਾਈ ਦਿਓ ਕੰਮ ਬਸ ਤੁਸੀਂ, ਅਤੇ ਠੀਕ ਹੈ ਸਰਪੰਚ ਸਾਹਿਬ, ਖਾਈ ਦਿੰਦੇ ਕੰਮ, ਫਿਰ ਆ ਜਾਓ ਚਮਕੀਲਾ ਸੌਂਦੇ।

0: ਤੇ ਬਿਲਕੁਲ ਜੀ, ਲਓ ਜੀ ਆਪਾਂ ਕੁਲਵੰਤ ਸਰਪੰਚ ਦੀ ਸਿਫਾਰਿਸ਼ ਹੋਈ ਸੀ ਕਿ ਚਮਕੀਲਾ ਜ਼ਰੂਰ ਲਾਓ। ਲਓ ਜੀ ਆਪਾਂ ਚਮਕੀਲਾ ਲਾ ਤਾ ਕੁਲਵੰਤ ਸਰਪੰਚ ਸਾਹਿਬ, ਅਤੇ ਇੰਜੋਏ ਕਰਦੇ ਰਹੋ ਰਾਈਡ। ਤੁਸੀਂ ਮੈਨੂੰ ਪਤਾ ਗੱਡੀ ਚਲਾ ਰਹੇ ਹੋ, ਅਤੇ ਗੱਡੀ ਸੌਂਦੇ ਸੌਂਦੇ ਇੰਜੋਏ ਕਰ ਰਹੇ ਹੋ, ਅਤੇ ਹੋਰ ਵੀ ਆਪਣੇ ਬੜੇ ਸਾਰੇ ਸਰੋਤੇ ਆ ਹੋਰ ਜਿਹੜੇ ਗੱਡੀ ਚਲਾ ਰਹੇ ਹੁੰਦੇ। ਅਤੇ ਕਈ ਕਹਿੰਦੇ ਆ, ਕੱਲ੍ਹ ਵੀ ਆਪਣੀ ਇੱਕ ਗੱਲ ਹੋ ਰਹੀ ਸੀ ਇੱਕ ਕਾਲਰ ਨਾਲ, ਉਹ ਕਹਿੰਦੇ ਕਿ 1-2-3 ਮੈਂ ਸਫ਼ਰ ਕਰਦਾ, ਮੈਂ ਤਾਂ ਟਾਈਮ ਹੀ ਰੱਖਿਆ ਹੋਇਆ ਸਫ਼ਰ ਦਾ, ਕਹਿੰਦੇ ਮੈਨੂੰ ਪਤਾ ਹੀ ਨਹੀਂ ਲੱਗਦਾ ਟਾਈਮ ਦਾ ਕੀ ਹੈ। ਅਤੇ ਜਿਹੜਾ ਸੈਟਰਡੇ ਦਾ ਸ਼ੋਅ ਹੁੰਦਾ, ਸਿਦਕ ਜੀ ਪੁੱਛ ਰਹੇ ਨੇ, ਬਿਲਕੁਲ ਸੈਟਰਡੇ ਦੀ ਕਹਿੰਦੇ ਅਸੀਂ ਟਾਈਮਿੰਗ ਪੁੱਛਣਾ ਚਾਹੁੰਦੇ ਹਾਂ। ਸੈਟਰਡੇ ਦਾ ਸ਼ੋਅ ਅਸੀਂ ਰੋਜ਼ਾਨਾ ਰੋਜ਼ਾਨਾ ਟਰਾਈ ਕਰਦਾ ਨਾ, ਮੈਂ ਲਾਈਵ ਹੁੰਦਾ ਰਹਿੰਦਾ ਵਿੱਚੋਂ ਵਿੱਚੋਂ, ਪਰ ਸੈਟਰਡੇ ਦਾ ਸ਼ੋਅ 2-5 ਅਸੀਂ ਪੱਕਾ ਹੀ ਲਾਈਵ ਹੁੰਦੇ ਹਾਂ। ਮੰਡੇ ਟੂ ਫਰਾਈਡੇ ਅਸੀਂ 1-3, ਅਤੇ ਬਾਕੀ ਦਾ ਦਿਨ ਸੈਟਰਡੇ ਦਾ ਜਿਹੜਾ ਹੁੰਦਾ 2-5 ਦਾ ਸਾਡਾ ਸ਼ੋਅ ਹੁੰਦਾ ਆ, ਅਤੇ ਸੰਡੇ ਅਸੀਂ ਲਾਈਵ ਨਹੀਂ ਆਉਂਦੇ ਗੇ। ਅਤੇ ਮੈਂ ਸੰਡੇ ਮੈਂ ਹੀ ਆਉਂਦਾ ਹਾਂ, ਅਤੇ ਪਰ ਲਾਈਵ ਨਹੀਂ ਆਉਂਦੇ ਅਸੀਂ। ਅਤੇ ਪੇਂਡੂ ਸੌਂਗ ਅਮਰਿੰਦਰ ਗਿੱਲ ਜੀ ਦਾ ਜ਼ਰੂਰ ਆਪਾਂ ਸੁਣਨਾ। ਉਦੋਂ ਬਾਅਦ ਇੱਕ ਹੋਰ ਆਪਾਂ ਨੂੰ ਡਿਮਾਂਡ ਆਈ ਹੋਈ ਆ, ਅਤੇ ਕਹਿੰਦੇ ਗੁਲਾਬ ਸਿੱਧੂ ਦਾ ਕੋਈ ਵੀ ਗਾਣਾ ਲਾ ਦਿਉ। ਬਿਲਕੁਲ, ਆਪਾਂ ਅਮੀਰੀ ਲਾ ਦੇਣਾ, ਜਾਂ ਰੂਮੀ ਮਾਨ ਅਤੇ ਗੁਲਾਬ ਸਿੱਧੂ ਦੋਨਾਂ ਦਾ ਆ, ਅਤੇ ਆਪਾਂ ਨੂੰ ਇੱਕ ਕਾਲਰ ਦੀ ਵੀ ਡਿਮਾਂਡ ਆ ਚੁੱਕੀ ਆ, ਅਤੇ ਆਪਾਂ ਨੂੰ ਟਿਕਟੋਕ ਦੇ ਉੱਤੇ ਵੀ ਡਿਮਾਂਡ ਆ ਚੁੱਕੀ ਆ, ਅਤੇ ਕਾਫੀ ਜਣੇ ਤੁਸੀਂ ਜੁੜ ਚੁੱਕੇ ਹੋ। ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਇਹਨੂੰ ਸਕਰੀਨ ਨੂੰ ਟੈਪ ਟੈਪ ਜਿਹਾ ਕਰ ਦਿਓ, ਤਾਂ ਕਿ ਸਾਰਿਆਂ ਤੱਕ ਆਪਣੀ ਜਿਹੜੀ ਗੱਲ ਪਹੁੰਚ ਸਕੇ, ਹੋਰ ਵੀ ਆਪਣੇ ਨਾਲ ਜਿਹੜੇ ਸਰੋਤੇ ਜੁੜ ਜਾਣ, ਅਤੇ ਜਿਹੜੇ ਨਵੇਂ ਨਵੇਂ ਜੁੜੇ ਹੋ ਪਲੀਜ਼ ਲਾਈਕ ਅਤੇ ਫੋਲੋ ਜ਼ਰੂਰ ਕਰ ਲਿਓ, ਤਾਂ ਕਿ ਨੈਕਸਟ ਟਾਈਮ ਜਦੋਂ ਵੀ ਅਸੀਂ ਲਾਈਵ ਆਈਏ ਤਾਂ ਤੁਹਾਡੇ ਰੂਬਰੂ ਹੋ ਜਾਈਏ, ਤੁਹਾਨੂੰ ਸਾਡਾ ਪਿਆਰ ਆ ਜਾਂ ਦਿਲ ਦਾ ਸੰਦੇਸ਼ ਆ ਉਹ ਤੁਹਾਡੇ ਤੱਕ ਪਹੁੰਚ ਜਾਵੇ। ਪ੍ਰਾਈਮ ਟੀ ਵੀ ਵਾਲੇ ਕਹਿ ਰਹੇ ਨੇ ਯੂਨਾਈਟਡ ਫੂਡ ਵਾਲੇ ਨੂੰ, ਭਾਅ ਜੀ ਤੁਸੀਂ ਗਲਤ ਗੱਲ ਕਰ ਰਹੇ ਹਾਂ ਲਾਈਵ 'ਤੇ। ਅਤੇ ਕਿਹੜੀ ਗਲਤ ਗੱਲ ਕਰਤੀ ਲਾਈਵ 'ਤੇ ਯੂਨਾਈਟਡ ਪੰਜਾਬ ਵਾਲਿਆਂ ਨੇ, ਸਾਨੂੰ ਵੀ ਦੱਸ ਦਿਓ ਕਿ ਔਫਰ ਇਕੱਲੀ ਉਹਨਾਂ ਨੂੰ, ਤੁਹਾਨੂੰ ਵੀ ਔਫਰ ਦਵਾ ਦੇ ਨੇ ਉਹਨਾਂ ਨੂੰ, ਕਹਿੰਦੇ ਵੀ ਸਾਡੇ ਸਾਰੇ ਸਰੋਤਿਆਂ ਦੇ ਲਈ ਪਲੀਜ਼ ਔਫਰ ਦਿਓ ਇਹ, ਹੈ ਨਾ, ਧੱਕਾ ਕਰ ਦਿਓ। ਕਹਿੰਦੇ ਨੇ ਭਾਅ ਜੀ ਇਹ ਧੱਕਾ ਕਰਦੇ ਆ, ਧੱਕਾ ਕਰੀ ਜਾਂਦੇ ਆ, ਨਾ ਵੀ ਧੱਕਾ ਨਾ ਕਰੋ ਯੂਨਾਈਟਡ ਪੰਜਾਬ ਵਾਲੇ, ਸਾਰਿਆਂ ਲਈ ਔਫਰ ਦੇ ਦਿਓ ਹੁਣ ਤੁਸੀਂ, ਜੇ ਲਾਈਵ 'ਤੇ ਹੈਗੇ ਹੋ ਪਲੀਜ਼ ਸਾਰਿਆਂ ਨੂੰ ਕਹਿ ਦਿਓ ਕਿ ਜਿਹੜਾ ਮਰਜ਼ੀ ਆ ਜੇ ਸਾਡਾ ਨਾਂ ਲੈ ਕੇ ਬਸ ਔਫਰ। ਜਗਮੀਤ ਬਰਾੜ ਜੀ ਦਿਲ ਪੈ ਰਹੇ ਨੇ, ਕਾਕਾ ਜੀ ਵੈਲਕਮ, ਸਾਰਿਆਂ ਦਾ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੁਸੀਂ ਟਿਕਟੋਕ ਦੇ ਉੱਤੇ, ਅਤੇ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦੇ ਜਿੰਨੇ ਤੁਸੀਂ ਜੁੜ ਚੁੱਕੇ ਹੋ, ਅਤੇ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਆ, ਅਤੇ ਉਹ ਕਹਿੰਦੇ ਹੁੰਦੇ ਲਵ ਯੂ ਟਰੈਕ ਭਰ ਗਿਆ ਤੁਹਾਨੂੰ ਸਾਰਿਆਂ ਨੂੰ ਵੀਰ, ਔਫਰ ਸਾਰਿਆਂ ਲਈ ਆ 20% ਔਫ, ਚਲੋ ਜੀ ਚੱਕੋ ਗੈਵੀ 20 ਯੂਜ਼ ਕਰਨਾ ਤੁਸੀਂ ਕੋਡ ਯੂਨਾਈਟਡ ਪੰਜਾਬ ਫੂਡ 'ਤੇ ਜਾ ਕੇ, ਤੁਹਾਨੂੰ 20% ਔਫ ਮਿਲ ਜਾਣਾ, ਚੱਕੋ ਖਿੱਚ ਲਓ ਕੰਮ ਹੁਣ, ਅੱਜ ਸ਼ਾਮ ਨੂੰ ਜਾ ਕੇ ਉੱਥੇ ਨੇਰੀਆਂ ਲਿਆ ਦਿਉ, ਬਸ ਫੂਡ ਦੀਆਂ 20% ਔਫ ਮਿਲ ਜਾਣਾ, ਬਸ ਕੋਡ ਯੂਜ਼ ਕਰ ਲਿਓ ਗੈਵੀ 20, ਚਲੋ ਯੂਨਾਈਟਡ ਪੰਜਾਬ ਫੂਡ 'ਤੇ ਪੈਂਬੀਨਾ 'ਤੇ ਇਹਨਾਂ ਦੀ ਲੋਕੇਸ਼ਨ, ਅਤੇ ਮਨੋਹਰ ਬੇਕਰੀ ਦੇ ਨੇੜੇ ਤੇੜੇ ਹੈਗੇ ਨੇ ਇਹ, ਅਤੇ ਯੂਨਾਈਟਡ ਪੰਜਾਬ ਜਾ ਕੇ 20% ਔਫ ਲੈ ਲਓ ਅੱਜ ਗੈਵੀ 20 ਕੋਡ ਯੂਜ਼ ਕਰਕੇ। ਹੋਰ ਕੀ ਚਾਹੀਦਾ ਆਪਾਂ ਨੂੰ, ਖਿੱਚ ਦਿਓ ਕੰਮ ਫਿਰ, ਅੱਜ ਚੱਲ ਗਏ ਹੋਰ, ਫਿਰ ਅੱਜ ਆਪਾਂ ਵੀ ਸ਼ਾਮ ਨੂੰ ਕਿ ਹੈਗਾ ਪਲਾਨ ਅੱਜ ਦਾ ਕੋਈ, ਚਲੋ ਜਿੱਦੇ ਵੀ ਟਾਈਮ ਲੱਗਿਆ ਆਪਾਂ ਸੈੱਟ ਜਿਹਾ ਕਰਕੇ ਟਾਈਮ ਜ਼ਰੂਰ ਫੂਡ ਖਾ ਕੇ ਆਵਾਂਗੇ, ਕਿਉਂਕਿ ਕਾਫੀ ਸਾਰੇ ਕਮੈਂਟ ਆ ਰਹੇ, ਕਹਿੰਦੇ ਡਾਇਮੰਡ ਆ ਉੱਥੇ ਤਾਂ ਨਜ਼ਾਰਾ, ਕਹਿੰਦੇ ਕਿ ਫੂਡ ਬਹੁਤ ਵਧੀਆ, ਕੁਆਲਿਟੀ ਵਧੀਆ, ਬਿਲਕੁਲ ਵਧੀਆ ਕੁਆਲਿਟੀ ਦਾ ਹੀ ਫੂਡ ਖਾਣਾ ਚਾਹੀਦਾ ਹਮੇਸ਼ਾ, ਪੈਸੇ ਮੈਟਰ ਨਹੀਂ ਕਰਦੇ, ਫੂਡ ਮੈਟਰ ਕਰਦਾ ਹੁੰਦਾ ਕਿ ਜੇ ਆਪਾਂ ਨੂੰ ਵਧੀਆ ਮਿਲ ਰਿਹਾ, ਅਤੇ ਚਲੋ ਡਿਸਕਾਊਂਟ ਦਾ ਆਪਾਂ ਹੱਸ ਰਹੇ ਹਾਂ ਮਜ਼ਾਕ ਕਰ ਰਹੇ ਹਾਂ, ਪਰ ਫਿਰ ਵੀ ਜੇ ਆਪਾਂ ਨੂੰ ਵਧੀਆ ਕੁਆਲਿਟੀ ਦਾ ਜੇ ਉੱਥੇ ਫੂਡ ਮਿਲ ਰਿਹਾ, ਇੰਨੇ ਵਧੀਆ ਆਪਾਂ ਨੂੰ ਕਮੈਂਟ ਮਿਲ ਰਿਹਾ, ਆਪਾਂ ਜ਼ਰੂਰ ਵਿਜ਼ਿਟ ਕਰਾਂਗੇ, ਅਸੀਂ ਵੀ ਜ਼ਰੂਰ ਤੁਹਾਨੂੰ ਰਾਹੁਲ ਜੀ ਮਿਲਣ ਦੀ ਕੋਸ਼ਿਸ਼ ਕਰਾਂਗੇ, ਜੇ ਤੁਸੀਂ ਬਿਜ਼ੀ ਸਕੈਜੂਲ 'ਚ ਕਿਸੇ ਦਿਨ ਸਾਨੂੰ ਉੱਥੇ ਮਿਲ ਪਏ ਤਾਂ ਧੰਨਵਾਦ ਸਾਡੇ 'ਤੇ, ਅਸੀਂ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਾਂਗੇ, ਅਤੇ ਨਾਲ ਦੇ ਨਾਲ ਕਾਲਰਾਂ ਨਾਲ ਜ਼ਰੂਰ ਆਪਾਂ ਗੱਲਬਾਤ ਕਰਦੇ ਜਾਣਾ। ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ ਗੈਵੀ ਵੀਰੇ, ਕੀ ਹਾਲ ਆ?
0: ਚੜ੍ਹਦੀ ਕਲਾ ਜੀ,
1: ਵਧੀਆ ਵਧੀਆ ਵੀਰੇ। ਇੱਕ ਗਾਣਾ ਲਾ ਦੋਗੇ?
0: ਬਿਲਕੁਲ ਜੀ,
1: ਰੋਮੀ ਗੱਲ ਦਾ ਲਾਉਣਾ ਸੀ, ਛਤਰੀ।
0: ਓਕੇ, ਰੋਮੀ ਗੱਲ ਦਾ ਆਪਾਂ ਉਹ ਵੀ ਲਾਉਣ ਲੱਗੇ ਆ ਗੁਲਾਬ ਸਿੱਧੂ ਨਾਲ, ਅਮੀਰੀ, ਸੋਹਣਾ ਗਾਣਾ ਇਹ।
1: ਨਹੀਂ ਸੁਣਿਆ ਨੀ ਵੀਰੇ।
0: ਅੱਛਾ, ਇਹ ਵੀ ਸੁਣਦੇ ਆਪਾਂ, ਤੁਹਾਡੇ ਵਾਲਾ ਕਿਹੜਾ ਇਹ?
1: ਛਤਰੀ ਵੀਰੇ,
0: ਗੁਲਾਬ ਸਿੱਧੂ ਦਾ?
1: ਨਹੀਂ ਨਹੀਂ, ਰੋਮੀ ਗੱਲ,
0: ਰੋਮੀ ਗੱਲ ਦਾ
1: ਛਤਰੀ। ਹਾਂਜੀ
0: ਓਕੇ, ਜ਼ਰੂਰ ਲਾਉਂਦੇ ਆ ਜੀ ਛਤਰੀ, ਮੀਂਹ ਪੈ ਰਿਹਾ ਹਨਾ, ਥੋੜਾ ਥੋੜਾ ਕਿਤੇ ਕਿਤੇ ਛਤਰੀ ਦੀ ਤਾਂ ਲੋੜ ਪੈਣੀ ਆ ਆਪਾਂ ਨੂੰ।
1: ਕੱਲ ਨੂੰ ਵੀ ਦਿਖਾ ਰਿਹਾ ਮੀਂਹ ਪੈਣਾ।
0: ਹਾਂ, ਕੱਲ ਨੂੰ ਵੀ ਦਿਖਾ ਰਿਹਾ, ਤੇ ਮੌਸਮ ਵੀ ਨਹੀਂ ਪੈਗਦਾ ਤਾਂ ਇਦਾਂ ਹੀ ਆ ਫਿਰ। ਸਹੀ ਗੱਲ ਹੈ ਨਾ, ਕਿਤੇ ਪਲਾਨ ਜਿਹਾ ਬਣਾ ਰਹੇ ਸੀ ਤੇ ਉਹ ਠੰਡਾ ਜਿਹਾ ਨੀ ਦਿਨ ਜਿਹਾ ਹੋ ਜਾਂਦਾ, ਫਿਰ ਸਮਝ ਨਹੀਂ ਆਉਂਦੀ ਕਿਤੇ ਜਾਈਏ ਕਿ ਨਾ ਜਾਈਏ, ਯਾਰ ਮੀਂਹ ਪਈ ਜਾਂਦਾ।
1: ਅਲਬਰਟਾ 'ਚ ਤਾਂ ਸਨੋਅ ਪਈ ਜਾਂਦੀ ਕਹਿੰਦੇ।
0: ਅੱਛਾ, ਦੇਖ ਲਓ, ਕੱਲ ਦੇ ਦਿਨ 2024 'ਚ ਵੀ ਆਪਣੇ ਵਿਨੀਪੈਗ ਗੜੇ ਪਏ ਸੀਗੇ। ਮੈਨੂੰ ਉਸ ਮੇਰੀ ਵੀਡੀਓ ਸਾਹਮਣੇ ਆ ਰਹੀ ਸੀ, ਮੇਰੀ ਟਿਕਟੋਕ ਦੀ 2024 ਵਾਲੀ, ਆਉਂਦੀ ਨੀ ਹੁੰਦੀ ਇੱਕ ਕਿ ਆਹ ਬਈ 2024 'ਚ ਆਹ ਹੋਇਆ ਸੀਗਾ ਇਸ ਵਾਲੇ ਦਿਨ, ਤਾਂ ਉਹ ਗੜੇ ਪਈ ਜਾਂਦੇ, ਮੈਂ ਕਿਹਾ ਕਮਾਲ। ਹਾਂ ਹਾਂ, ਅਤੇ ਉਹ ਸ਼ੋਅ ਹੋਈ ਜਾਂਦੀ ਸੀਗੀ ਇਹ ਸਿੰਗਰ ਦਾ। ਜਦੋਂ ਮੈਂ ਗਾਣਾ ਛਤਰੀ ਓਕੇ ਕੀਤਾ ਰੋਮੀ ਗਿੱਲ ਦਾ, ਅਤੇ ਉੱਥੇ ਪਤਾ ਨਹੀਂ ਰੋਮੀ ਗਿੱਲ ਜੀ ਸੌਂਗ ਕਬੂਤਰ ਲਿਖਿਆ ਆ ਰਿਹਾ, ਜਿਹੜਾ ਵੀਡੀਓ ਚੱਲਣ ਲੱਗੀ ਵੀਡੀਓ ਦੇ ਵਿੱਚ, ਪਰ ਉਵੇਂ ਛਤਰੀ ਰੋਮੀ ਗਿੱਲ ਦਾ ਲਿਖਿਆ ਹੋਇਆ।
1: ਉੱਡਦੇ ਕਬੂਤਰ ਚੀਨੇ।
0: ਅੱਛਾ, ਇਹ ਸੇਮ ਹੀ ਆ?
1: ਸੇਮ ਹੀ, ਹਾਂਜੀ।
0: ਓਕੇ ਓਕੇ, ਠੀਕ ਹੈ,
1: ਛਤਰੀ ਵੀ ਮੈਨੂੰ ਲੱਗਾ ਕਬੂਤਰ ਵੀ ਸੇਮ।
0: ਹਾਂ ਠੀਕ ਹੈ, ਫਿਰ ਠੀਕ ਹੈ, ਮੈਂ ਕਨਫਰਮ ਹੀ ਕਰਨਾ ਸੀਗਾ ਤੁਹਾਡੇ ਤੋਂ। ਬਹੁਤ ਬਹੁਤ ਧੰਨਵਾਦ ਜੀ, ਆਪਾਂ ਕਰਦੇ ਹਾਂ ਪਲੇ ਵੀ।
1: ਥੈਂਕ ਯੂ ਵੀਰੇ।
0: ਥੈਂਕ ਯੂ ਜੀ, ਅਤੇ ਨੈਕਸਟ ਕਾਲਰ ਵੀ ਆਪਾਂ ਅਟੈਂਡ ਕਰ ਲਈ। ਅੱਛਾ ਨਿਕਲ ਆਈ ਆ, ਕਿਆ ਬਾਤ ਨੇ, ਕਿਹੜੀ ਸਾਈਡ ਨਿਕਲੀ ਹੋਈ ਆ ਧੁੱਪ ਕਈ, ਕਿਉਂਕਿ ਕਈ ਏਰੀਏ ਚ
1: ਗਾਰਡਨ ਸਿਟੀ ਏਰੀਏ ਚ ਨਿਕਲੀ ਧੁੱਪ ਜੀ ਇਹ।
0: ਅੱਛਾ ਗਾਰਡਨ ਸਿਟੀ ਨਾਰਥ ਦੇ ਵਿੱਚ ਅਪਡੇਟ ਆ ਚੁੱਕੀ ਹੈ ਕਿ ਉੱਥੇ ਧੁੱਪ ਨਿਕਲ ਚੁੱਕੀ ਹੈ। ਦੇਖੋ ਨਿੱਕਾ ਜਿਹਾ ਵਿਨੀਪੈਗ ਕਹਿ ਦਿੰਦੇ ਆ ਕਿ ਨਿੱਕਾ ਜਿਹਾ ਨਹੀਂ ਬਈ, ਬਹੁਤ ਵੱਡਾ ਆ ਬਹੁਤ ਵੱਡਾ ਆ, ਵਾਕਈ ਗੱਲ ਸਹੀ ਹੈ। ਦੇਖ ਲਓ ਇਧਰਲੇ ਪਾਸੇ ਧੁੱਪ ਨਿਕਲੀ ਪਈ ਆ, ਸਾਊਥ ਪੁਆਇੰਟ ਤੇ ਬਾਰਿਸ਼ ਹੋ ਰਹੀ ਸੀ ਨਿੱਕੀ ਨਿੱਕੀ। ਹਾਂ ਬਿਲਕੁਲ ਬਿਲਕੁਲ, ਤੇ ਹਾਂਜੀ ਕਿਹੜਾ ਗਾਣਾ ਸੁਣਨਾ ਚਾਹੁੰਦੇ ਹੋ ਅੱਜ ਫਿਰ?
1: ਸ਼ੀਰਾ ਜਸਵੀਰ ਦਾ ਗੀਤ ਹੈ ਜੀ ਲਾਈਫ,
0: ਲਾਈਫ
1: ਉਹ ਬਿਲਕੁਲ ਗਾਣਾ ਅਕੋਰਡਿੰਗ ਟੂ ਇੱਥੋਂ ਦੇ ਜਿਹੜੇ ਮੁਲਕ ਨੇ ਉਹਨਾਂ ਦੇ ਉਹਨੇ ਮੁਤਾਬਕ ਇਹ ਗੀਤ ਹੈ ਜੀ ਪੂਰਾ ਬਣਿਆ ਹੋਇਆ।
0: ਅੱਛਾ ਜੀ, ਜ਼ਰੂਰ ਲਾਵਾਂਗੇ ਜੀ ਸ਼ੀਰਾ ਜਸਵੀਰ ਦਾ। ਇਹਨਾਂ ਦੇ ਲਾਈਵ ਸ਼ੋਅ ਵੀ ਕਾਫੀ ਬੜੇ ਸੋਹਣੇ ਸੀਗੇ ਜੇ ਤੁਸੀਂ ਸੁਣੇ ਹੋਣ।
1: ਗਾਣੇ ਪੂਰਾ ਜੀ ਦੂਰੋਂ ਦੂਰੋਂ ਚੰਗੀ ਲੱਗਦੀ ਲਾਈਫ ਬਾਹਰ ਨਹੀਂ।
0: ਅੱਛਾ ਜੀ,
1: ਹਾਂਜੀ ਇਹ ਬੋਲ ਹੈ ਜੀ ਗਾਣੇ ਜੀ,
0: ਬਿਲਕੁਲ ਜ਼ਰੂਰ ਸੁਣਾਂਗੇ ਜੀ ਇਹ ਵੀ, ਤੇ ਬਹੁਤ ਬਹੁਤ ਧੰਨਵਾਦ ਜੀ,
1: ਬਹੁਤ ਬਹੁਤ ਧੰਨਵਾਦ।
0: ਹਾਂਜੀ, ਤੇ ਸ਼ੀਰਾ ਜਸਵੀਰ ਦੇ ਹੋਰ ਬਹੁਤ ਸਾਰੇ ਲਾਈਵ ਸ਼ੋਅ ਇਹਨਾਂ ਨੇ ਕੀਤੇ ਸੀਗੇ ਜਦੋਂ ਨਵੇਂ ਨਵੇਂ ਇਹਨਾਂ ਦੇ ਗਾਣੇ ਆਉਣ ਲੱਗੇ ਸੀ। ਮੈਂ ਕਹਿੰਦਾ ਇੰਨੇ ਘੈਂਟ ਸੀ ਨਾ, ਲਾਈਕ ਇੱਕ ਫੈਮਿਲੀ ਦੇ ਬਹਿ ਕੇ ਵਿੱਚ ਆਪਾਂ ਸੁਣਨ ਵਾਲੇ ਗਾਣੇ ਸੀਗੇ ਇਹਨਾਂ ਦੇ, ਜਿਹਨਾਂ ਨੇ ਨਹੀਂ ਸੁਣੇਗੇ ਜ਼ਰੂਰ ਸੁਣਿਆ ਕਰੋ। ਨਵੇਂ ਜਿਹੜੇ ਸਿੰਗਰਾਂ ਨੂੰ ਉਹਨਾਂ ਨੂੰ ਵੀ ਮਾਣ ਸਨਮਾਨ ਜ਼ਰੂਰ ਦਿਆ ਕਰੋ, ਅਤੇ ਜਿਹੜਾ ਬਣਦਾ ਹੈ ਅਤੇ ਇਹਦੇ ਨਾਲ ਕਾਲਰਾਂ ਦਾ ਸਨਮਾਨ ਆਪਾਂ ਕਰਦੇ ਰਹਿਣਾ ਕੰਟੀਨਿਊ। ਅਤੇ ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਹਾਂਜੀ ਬੇਟੇ, ਗੈਵੀ ਪੁੱਤ ਸਤਿ ਸ਼੍ਰੀ ਅਕਾਲ,
3: ਸਤਿ ਸ਼੍ਰੀ ਅਕਾਲ
2: ਬੇਟੇ।
3: ਹਾਂਜੀ ਆਂਟੀ ਜੀ ਸਤਿ ਸ਼੍ਰੀ ਅਕਾਲ।
2: ਹਾਂ, ਇੱਕ ਤਾਂ ਮੈਂ ਤੁਹਾਡੇ ਦੋਨਾਂ ਦੇ ਨਾਵਾਂ ਤੋਂ ਇਉਂ ਆਇਆ ਵੀ ਅਸੀਂ ਲੌਂਗ ਟਰਮ ਪਹਿਲਾਂ ਇੱਕ ਮੂਵੀ ਵੇਖੀ ਸੀ ਮਹਿੰਦੀ ਵਾਲੇ ਹਾਲ।
0: ਹਾਂਜੀ,
2: ਉਹਦੇ ਵਿੱਚ ਇੱਕ ਮੁੰਡਾ ਗੈਵੀ ਕੰਮ ਕਰਦਾ।
0: ਅੱਛਾ ਜੀ,
2: ਤੇ ਜਦੋਂ ਮੈਂ ਤੇਰਾ ਨਾਂ ਸੁਣਦੀ ਆ, ਮੈਂ ਨੀ ਵੀ ਜਦੋਂ ਤੇਰਾ ਨਾਂ ਧਰਿਆ ਹੋਣਾ ਨਾ,
0: ਹਾਂਜੀ
2: ਉਦੋਂ ਮੰਮ ਡੈਡੀ ਨੇ ਜ਼ਰੂਰ ਮੂਵੀ ਵੇਖੀ, ਮੇਰੇ ਹਾਣੀ ਤਾਂ ਹੋਣ ਗਈ ਉਹ।
0: ਹਾਂਜੀ ਹਾਂਜੀ, ਹੋ ਸਕਦਾ।
2: ਹਾਂ, ਇੱਕ ਹੋਰ, ਤੇਰਾ ਨਾਂ ਕਿਹਨੇ ਰੱਖਿਆ?
3: ਮੇਰੇ ਦਾਦੀ ਜੀ ਨੇ ਰੱਖਿਆ ਜੀ।
2: ਦੈਟਸ ਗੁੱਡ, ਵਧੀਆ। ਅੱਛਾ, ਇਹ ਦੋ ਚੀਜ਼ਾਂ ਤਾਂ ਹੋ ਗਈਆਂ। ਇੱਕ ਹੋਰ ਐਡਵਾਈਸ,
0: ਹਾਂਜੀ,
2: ਵੀ ਜਿਹੜੇ ਵੀ ਤੁਹਾਨੂੰ ਫੋਨ ਕਰਦੇ ਆ, ਆਈ ਐਮ ਸ਼ੋਰ ਵੀ ਹੋਰ ਦੀ ਉਮਰ ਵੀ 25 ਤੋਂ ਥੱਲੇ ਥੱਲੇ ਹੋਊਗੀ, ਤੇ ਗਏ ਵੀ ਤੇਰੀ ਵੀ ਮੈਂ ਇਹ ਅੰਦਾਜ਼ਾ ਲਾਉਣੀ ਆ ਵੀ 25 ਤੋਂ ਥੱਲੇ ਜਾਂ 25,
0: ਨਹੀਂ ਨਹੀਂ ਮੈਂ 26 ਦਾ ਹੀ।
2: ਚਲੋ ਅੱਛਾ, ਓਕੇ, ਮਾਈ ਗੈਸ ਇਜ਼ ਨਾਟ।
0: ਹਾਂ, ਨੇੜੇ ਜੇ ਪਹੁੰਚ ਗਏ ਤੁਸੀਂ,
2: ਨੇੜੇ ਪਹੁੰਚ ਗਏ। ਚਲੋ ਅੱਛਾ, 25-26, ਪਰ ਜਿਹੜੇ ਅਸੀਂ 60-65 ਵਾਲੇ ਆ ਨਾ, ਸਾਡੇ ਵਾਸਤੇ ਤੂੰ ਸਾਡੇ ਬੱਚਿਆਂ ਵਾਂਗੂ ਆ।
0: ਹਾਂਜੀ ਹਾਂਜੀ,
2: ਤੇ ਜਦੋਂ ਵੀ ਕੋਈ ਵੱਡਾ ਕਾਲ ਕਰਦਾ ਨਾ, ਮੈਂ ਆਈ ਡੋਂਟ ਕੇਅਰ ਅਬਾਊਟ ਵੀ ਮੇਰੇ ਬਾਰੇ ਕੋਈ ਕੀ ਕਹੂਗਾ, ਪਰ ਮੈਂ ਐਡਵਾਈਸ ਮੇਰੀ ਇਹ ਆ, ਉਹ ਕਵੇ ਵੀ ਗਏ ਵੀ ਬੇਟੇ ਜਾਂ ਮਤਲਬ ਵੀ ਬਾਈ ਜੀ, ਜਦੋਂ ਜੋ ਤੇਰੀ ਉਮਰ ਤੋਂ ਵੱਡੇ 70 ਸਾਲ ਦੇ ਲੋਕ ਤੈਨੂੰ ਬਾਈ ਜੀ ਆ, ਤੇ ਆਈ ਐਮ ਲਾਫਿੰਗ।
0: ਕੋਈ ਨਾ ਕੋਈ ਨਾ,
2: ਤੁਸੀਂ ਆਈ ਨੋ ਕੋਈ ਨੀ ਆ, ਪਰ ਕਹਿੰਦੇ ਕਾਨੂੰਨ ਹੈ ਵੀ ਆਪ ਤੋਂ ਵੱਡੇ ਨੂੰ ਕਿਵੇਂ ਆਪਾਂ ਬੁਲਾਉਂਦੇ, ਆਪ ਤੋਂ ਛੋਟੇ ਨੂੰ ਕਿਵੇਂ। ਅੱਛਾ, ਇੱਕ ਐਡਵਾਈਸ ਮੇਰੀ ਹੋਰ ਹੈ,
0: ਹਾਂਜੀ,
2: ਵੀ ਇੱਕ ਦਿਨ ਬੋਲੀਆਂ ਹੀ ਚੱਕ ਦੇ ਗਏ ਵੀ,
0: ਬਿਲਕੁਲ ਜ਼ਰੂਰ ਬੋਲੀਆਂ ਬਿਲਕੁਲ ਬਿਲਕੁਲ। ਮੈਂ ਸੋਚੀ ਜਾਂਦਾ ਸੀ, ਮੈਂ ਕਿਹਾ ਇੱਕ ਦਿਨ ਸ਼ਾਇਰੀ ਤੇ ਵੀ ਰੱਖਣਾ ਆ ਕਿ ਸ਼ਾਇਰੀ ਵੀ ਸੁਣਨੀ ਆ ਕਿਸੇ ਤੋਂ, ਸਾਰਿਆਂ ਤੋਂ ਵੱਖਰੀ ਵੱਖਰੀ, ਇੱਕ ਦਿਨ ਚੁਟਕਲੇ ਸਾਰਿਆਂ ਤੋਂ ਸੁਣਨੇ, ਮੈਂ ਸੋਚੀ ਬੈਠਾ। ਇਹ ਤਾਂ ਮੈਂ ਮਨਦੀਪ ਬਾਈ ਨਾਲ ਗੱਲ ਕੀਤੀ, ਮੈਂ ਕਿਹਾ ਇੱਕ ਦਿਨ ਪ੍ਰੋਗਰਾਮ ਰੱਖਣੇ ਵਿੱਚ ਵਿੱਚ, ਜੇ ਇੱਕ ਦਿਨ ਚੁਟਕਲੇ ਸੁਣਨੇ, ਇੱਕ ਦਿਨ ਸ਼ਾਇਰੀ ਸੁਣਨੀ ਆ, ਤੇ ਇੱਕ ਦਿਨ ਹੁਣ ਆ ਵੀ ਐਡ ਕਰ ਲੈਣਾ ਕਿ ਜਿੱਦੇ ਬੋਲੀਆਂ ਸੁਣਨੀਆਂ ਸਾਰਿਆਂ ਤੋਂ
2: ਬੋਲੀਆਂ। ਹਾਂ ਨਹੀਂ, ਮੈਂ ਵੀ ਕੁਛ ਨਾ ਕੁਛ ਲਿਖਦੀ ਰਹਿੰਦੀ ਹਾਂ, ਮੈਂ ਵੀ ਤੁਹਾਨੂੰ ਕੁਛ ਨਾ ਕੁਛ ਸੁਣਾਉਂਗੀ।
0: ਬਿਲਕੁਲ ਜੀ,
2: ਤੇ ਆਪਾਂ ਇਹ ਨਿੱਕੇ ਮੋਟੇ ਜੇ ਇਹੋ ਜਿਹੇ ਪ੍ਰੋਗਰਾਮ ਨਾਲ ਨਾ ਬਹੁਤ ਸੋਹਣੇ ਆ ਰਹੇ, ਵੈਸੇ ਜੋ ਵੀ ਤੁਸੀਂ ਕਰਦੇ ਬਹੁਤ ਵਧੀਆ ਕਰਦੇ ਆ।
0: ਹਾਂਜੀ ਹਾਂਜੀ,
2: ਤੇ ਬਹੁਤ ਸੋਹਣਾ ਬੇਟੇ, 1-3 ਮੈਂ ਤੇ ਤੇਰੇ ਅੰਕਲ ਯੂਜਲੀ ਅਸੀਂ ਵੀ ਡਰਾਈਵ ਹੀ ਕਰਦੇ ਹੁੰਦੇ ਆ, ਸਾਨੂੰ ਇਹ ਹੁੰਦਾ ਸਾਡਾ ਪ੍ਰੋਗਰਾਮ ਨਾ ਲੰਘੇ।
0: ਨਹੀਂ ਨਹੀਂ, ਬਹੁਤ ਵਧੀਆ ਗੱਲ ਹੈ ਜੀ,
2: ਜੇ ਅਸੀਂ ਘਰੇ ਨਹੀਂ ਰਹਿਣਾ ਤਾਂ ਅਸੀਂ ਬਾਹਰ ਜਿਮ ਵੀ ਜਾਈਏ, ਤਾਂ ਅਸੀਂ ਸਾਨੂੰ ਇਹ ਹੁੰਦਾ ਵੀ ਯੂ ਨੋ ਜਾਂ ਆਫਟਰ 3
0: ਜਾਂ
2: ਬਿਫੋਰ 1।
0: ਹਾਂਜੀ ਹਾਂਜੀ, ਐਨਰਜੀ ਦਾ ਕੰਮ ਕਰਦੀਆਂ, ਜਿਵੇਂ ਆਪਾਂ ਉਹ ਐਨਰਜੀ ਡਰਿੰਕ ਨੀ ਪੀ ਲੈਂਦੇ, ਇੱਕ ਐਨਰਜੀ ਜੀ ਆ ਜਾਂਦੀ ਆ ਮੇਰੇ ਚ, ਤਾਂ ਹੋਰ ਬੜੀ ਐਨਰਜੀ ਆਉਂਦੀ ਜਦੋਂ ਮੈਨੂੰ ਕਾਲਰ ਵੱਲੋਂ ਇੱਕ ਹੌਸਲਾ ਵਜਾਈ ਜੀ ਨੀ ਮਿਲ ਜਾਂਦੀ, ਫਿਰ ਹੁੰਦਾ ਕਿ ਹੁਣ ਚੱਕ ਦਾਂਗੇ, ਹੁਣ ਨੀ ਪਿੱਛੇ ਮੁੜ ਕੇ, ਇੱਕ ਉਹ ਚੀਜ਼ ਹੋ ਜਾਂਦੀ ਹੈ ਨਾ, ਤਾਂ ਬਹੁਤ ਜ਼ਰੂਰੀ ਹੁੰਦੀ ਹੈ ਤੁਹਾਡੀ ਇਹ ਇਕੱਲੀ ਇਕੱਲੀ ਕਾਲ ਆਉਣੀ ਸਾਡੇ ਲਈ। ਇੱਕ ਕਹਿੰਦੇ ਨੀ ਹੁੰਦੇ ਕਿ ਜਿਵੇਂ ਇੱਕ ਪਿਆਸੇ ਨੂੰ ਜਿਵੇਂ ਪਿਆਸ ਲੱਗੀ ਹੋਵੇ ਤਾਂ ਉਹਨੂੰ ਪਾਣੀ ਮਿਲ ਜਾਂਦਾ, ਸੇਮ ਤੁਹਾਡੀ ਇਹ ਕਾਲ ਮੇਰੇ ਲਈ ਇੱਦਾਂ ਹੁੰਦੀ ਹੈ ਕਿ ਮੈਨੂੰ ਪਿਆਸ ਲੱਗੀ ਹੁੰਦੀ ਹੈ, ਉਹ ਪਿਆਸ ਤੁਹਾਡੀ ਇਹ ਕਾਲ ਦੀ ਹੁੰਦੀ ਹੈ। ਹੁੰਦੀ ਹੈ ਕਿ ਤੁਹਾਡੀ ਕਾਲ ਆਵੇ ਅਤੇ ਤੁਹਾਡੇ ਨਾਲ ਗੱਲਬਾਤ ਹੋਵੇ, ਕਿਉਂਕਿ ਗਾਣੇ ਤਾਂ ਆਪਾਂ ਘਰੇ ਵੀ ਸੁਣ ਲੈਂਦੇ ਹਾਂ ਜਾਂ ਕਿਤੇ ਗੱਡੀ 'ਚ ਵੈਸੇ ਵੀ ਸੁਣ ਸਕਦੇ, ਪਰ ਜਿਹੜਾ ਆਹ 1-3 ਜਾਂ ਵੀਕਐਂਡ ਦੇ ਉੱਤੇ 2-5 ਜਿਹੜਾ ਸ਼ੋਅ ਹੁੰਦਾ ਨਾ, ਅਤੇ ਜਿਹੜੀਆਂ ਕਾਲਾਂ ਹੁੰਦੀਆਂ, ਗੱਲਾਂ ਬਾਤਾਂ ਹੁੰਦੀਆਂ, ਵਿੱਚ ਵਿੱਚ ਕਾਲਰ ਕਹਿ ਦਿੰਦੇ ਨੇ ਆਹ ਗਾਣਾ ਲਾ ਦਿਓ ਜੀ, ਆਹ ਫਿਰ ਆਹ ਗੱਲਬਾਤ ਸੁਣਾਉਂਦੇ ਆ ਕੋਈ ਨਾ ਕੋਈ ਆਪਦੀ ਰਿਲੇਟਡ ਕੋਈ ਨਾ ਕੋਈ, ਤਾਂ ਇਹ ਸਾਰਾ ਉਹ ਪਿਆਰ ਆ ਜਿਹੜਾ ਤੁਹਾਡਾ ਸਾਡਾ ਸਾਨੂੰ ਉਹ ਖਿੱਚਦਾ ਜਾ ਕਿ ਫਿਰ ਮੈਨੂੰ ਐਕਸਾਈਟਮੈਂਟ ਹੁੰਦੀ ਹੈ, ਮੈਂ ਸੰਡੇ ਵੀ ਆ ਕੇ ਬਹਿ ਜਾਂਦਾ, ਤੁਹਾਨੂੰ ਮਨਦੀਪ ਬਾਈ ਨੇ ਵੀ ਦੱਸਿਆ, ਮੈਂ ਤਾਂ ਸੰਡੇ ਵੀ ਆ ਕੇ ਕਈ ਵਾਰੀ ਬੈਠਾ ਹੁੰਦਾ ਯਾਰ, ਕੋਈ ਮੌਕਾ ਹੀ ਮਿਲ ਜੇ ਕਹਿ ਦੇਣ ਕਿ ਚੱਲ ਲਾ ਆਇਆ ਅਤੇ ਤੈਨੂੰ ਲੋਕ ਖੋਲ ਦਿੰਦੇ ਹਾਂ, ਅਤੇ ਇਹ ਪਿਆਰ ਤਾਂ ਤੁਹਾਡੇ ਨਾਲ ਤਾਂ ਹੀ ਹੈ ਕਿ ਜਿਹੜਾ ਆਪਣਾ ਫੈਮਿਲੀ ਸ਼ੋਅ ਤਾਂ ਹੀ ਆਪਾਂ ਕਹਿੰਦੇ ਹਾਂ ਰੇਡੀਓ ਧਮਾਲ ਦਾ ਜਿਹੜਾ ਚੱਲਦਾ ਆ, ਕਿਉਂਕਿ ਇਹਦੇ 'ਚ ਫੈਮਿਲੀ ਵਰਕ ਕਰਦੀ ਆ, ਸਾਰੇ ਇੱਕ ਦੂਜੇ ਨੂੰ ਹੌਸਲਾ ਅਫਜਾਈ ਕਰਦੇ ਆ, ਨੌਲੇਜ ਇਨਫੋਰਮੇਸ਼ਨ ਸਾਰੇ ਸਾਂਝੀ ਕਰਦੇ, ਇੱਕ ਦੂਜੇ ਨੂੰ ਦੱਸਦੇ ਆ ਕਿ ਇੱਦਾਂ ਇੰਪਰੂਵਮੈਂਟ ਕਰੋ, ਆਹ ਚੀਜ਼ ਦਾ ਵਰਕ ਕਰੋ, ਸਾਡੇ 'ਚ ਜੇ ਕੋਈ ਪ੍ਰੋਬਲਮ ਆ ਸਾਨੂੰ ਦੱਸੋ, ਆਪਾਂ ਉਹਦੇ 'ਚ ਹੋਰ ਡਿਵੈਲਪਮੈਂਟ ਕਰ, ਕਿਉਂਕਿ 100% ਆਪਾਂ ਪਿਓਰਟੀ ਲੈ ਕੇ ਆਉਣਾ ਚਾਹੁੰਦੇ ਹਾਂ ਸ਼ੋਅ ਦੇ ਵਿੱਚ, ਇਹ ਨਹੀਂ ਕਿ ਕੋਈ ਕਮੀ ਪੇਸ਼ੀ ਨਾ ਰਹੇ, ਕਿਉਂਕਿ ਨਜ਼ਾਰਾ ਜਿਵੇਂ ਕਹਿੰਦੇ ਨੇ ਸਵਾਦ ਹੋਣਾ ਚਾਹੀਦਾ, ਜਿਹੜਾ ਆਪਾਂ 1-3 ਆਪਾਂ ਟਾਈਮ ਕੱਢਿਆ ਉਹ ਟਾਈਮ ਆਪਣਾ ਇਨਵੈਸਟ ਹੋਣਾ ਚਾਹੀਦਾ ਕਿ ਵਧੀਆ ਚੀਜ਼ ਦੇ ਵਿੱਚ, ਇੱਕ ਵਧੀਆ ਲਿਸਨਿੰਗ ਕਰਨੀ ਆ, ਆਪਾਂ ਇੱਕ ਵਧੀਆ ਗਾਣੇ ਸੁਣੇ ਅਤੇ ਇੱਕ ਵਧੀਆ ਚੀਜ਼ ਨੂੰ ਪ੍ਰਮੋਟ ਕਰਨਾ, ਜਿਵੇਂ ਪੰਜਾਬ ਅਤੇ ਪੰਜਾਬੀਅਤ ਨੂੰ ਆਪਾਂ ਸਟਾਰਟਿੰਗ ਤੋਂ ਹੀ ਪ੍ਰਮੋਟ ਕਰਦੇ ਹਾਂ, ਅਤੇ ਸੇਮ ਆਪਣਾ ਉਹੀ ਥੋਟ ਆ ਕਿ ਹੱਸਦੇ ਖੇਡਦੇ ਰਹੋ, ਨੱਚਦੇ ਟੱਪਦੇ ਰਹੋ ਜਿੰਨਾ ਹੋ ਸਕਦਾ ਆ, ਆਪਸ ਵਿੱਚ ਪਿਆਰ ਵੰਡਦੇ ਰਹੋ, ਬਸ ਇਹੀ ਸੁਨੇਹਾ ਰੇਡੀਓ ਧਮਾਲ ਦੀ ਸਾਰੀ ਟੀਮ ਦਾ ਕਿ ਪਿਆਰ ਨਾਲ ਰਹੋ ਅਤੇ ਪਿਆਰ ਵੰਡਦੇ ਰਹੋ, ਕਿਸੇ ਨਾਲ ਕੋਈ ਮੁਕਾਬਲਾ ਨਹੀਂ ਸਾਡਾ, ਅਸੀਂ ਆਪਦੇ ਹਰ ਇੱਕ ਬੰਦਾ, ਮੈਂ ਤਾਂ ਕਹਿੰਦਾ ਹੁੰਦਾ ਸਾਰਿਆਂ ਨੂੰ ਕਿ ਸਾਰੇ ਆਪਦੀ ਲਾਈਫ ਦੇ ਹੀਰੋ ਹੋ, ਚਾਹੇ ਮੁੰਡਾ ਹੈ ਚਾਹੇ ਕੁੜੀ ਆ, ਹਰ ਇੱਕ ਬੰਦਾ ਆਪਦੀ ਲਾਈਫ ਦਾ ਹੀਰੋ ਹੋ, ਮੈਂ ਵੀ ਆਪਦੀ ਲਾਈਫ ਦਾ ਹੀਰੋ ਹਾਂ, ਤੁਸੀਂ ਵੀ ਆਪਦੀ ਲਾਈਫ ਦੇ ਹੀਰੋ ਹੋ, ਹੋਰ ਜੀ ਤੁਸੀਂ ਵੀ ਆਪਦੀ ਲਾਈਫ ਦੇ ਹੀਰੋ ਹੋ, ਹਾਂ ਬਸ ਇਹੀ ਰੱਖਣਾ ਹੈ, ਇਦੋਂ ਪਿੱਛੇ ਨਹੀਂ ਮੁੜਨਾ ਹੈਗਾ, ਬਸ ਆਪਦੇ ਆਪ ਨੂੰ ਇੰਪਰੂਵ ਕਰਦੇ ਰਹਿਣਾ ਅੱਗੇ ਤੋਂ ਅੱਗੇ, ਗਲਤੀਆਂ ਤੋਂ ਸਿੱਖਦੇ ਰਹਿਣਾ ਆ, ਅਤੇ ਗੁਲਾਬ ਸਿੱਧੂ ਜੀ ਦੀਆਂ ਫਰਮਾਇਸ਼ਾਂ ਆ ਚੁੱਕੀਆਂ, ਉਦੋਂ ਬਾਅਦ ਰੋਮੀ ਮਾਨ ਜੀ ਦਾ ਆਪਾਂ ਗਾਣਾ ਪਲੇ ਕਰਾਂਗੇ, ਅਤੇ ਆਜੋ ਫਿਰ ਬੈਕ ਟੂ ਬੈਕ ਆਪਾਂ ਜਿਹੜੀਆਂ ਡਿਮਾਂਡਾਂ ਜਿਹੜੀਆਂ ਤੁਹਾਡੀਆਂ ਸਿਫਾਰਸ਼ਾਂ ਆ ਚੁੱਕੀਆਂ ਨੇ, ਫਰਮਾਇਸ਼ਾਂ ਆ ਚੁੱਕੀਆਂ, ਬੈਕ ਟੂ ਬੈਕ ਪੂਰੀਆਂ ਕਰ ਗਏ ਹੁਣ।

0: ਬਹੁਤ ਸਾਰੀਆਂ ਤੁਹਾਡੀਆਂ ਡਿਮਾਂਡਾਂ ਆ ਚੁੱਕੀਆਂ। ਹੁਣ ਆਪਣੇ ਕੋਲ ਹੋਰ ਦਾ ਟਾਈਮ ਆ ਚੁੱਕਿਆ ਕਿ ਹੋਰ ਤੋਂ ਆਪਾਂ ਗਾਣਾ ਸੁਣੀਏ ਅਤੇ ਜ਼ਰੂਰ ਪਲੇ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਆਪਾਂ ਕਾਲਰ ਜ਼ਰੂਰ ਅਟੈਂਡ ਕਰ ਲਈਏ। ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਪਲੀਜ਼ ਰੇਡੀਓ ਦੀ ਵੋਲੀਅਮ ਘੱਟ ਕਰ ਦਿਓ, ਤੁਹਾਡੇ ਉਹਦੀ ਵੋਲੀਅਮ ਬਹੁਤ ਫੁੱਲ ਆ ਰਹੀ ਹੈ।
1: ਕੈਮਰਾ ਸੈੱਟ ਕਰ ਲਓ ਤੁਸੀਂ, ਕੋਈ ਗੱਲ ਨਹੀਂ। ਓਕੇ
0: ਓਕੇ ਓਕੇ ਜੀ,
1: ਓਕੇ ਜੀ। ਕੈਮਰਾ ਗਲਤ ਆਉਂਦੀ ਫੋਟੋ,
0: ਉਹ ਆਟੋਮੈਟਿਕ ਸੈੱਟ ਜੇ ਹੋ ਜਾਣੇ ਆ, ਕੋਈ ਨਾ ਜੀ। ਓਕੇ ਧੰਨਵਾਦ ਜੀ। ਓਕੇ ਓਕੇ ਜੀ, ਕਿਉਂਕਿ ਜਿਹੜਾ ਸਾਡਾ ਸਰਵਰ ਆ ਉਹ ਆਟੋਮੈਟਿਕ ਹੀ ਵਰਕ ਕਰਦਾ ਆ, ਪਰ ਅਸੀਂ ਉਹਦੇ 'ਚ ਕੁਝ ਵੀ ਨਹੀਂ ਕਰ ਸਕਦੇ ਹੁੰਦੇ ਕਿ ਆਟੋਮੈਟਿਕ ਹੀ ਸੈੱਟ ਕਰਦੇ ਨੇ। ਇੱਥੇ ਟੀਮ ਵਰਕ ਕਰਦੀ, ਅਸੀਂ ਉਹਨਾਂ ਨੂੰ 3 ਮੈਸੇਜ ਪਾ ਚੁੱਕੇ ਹਾਂ ਕਿ ਥੋੜ੍ਹਾ ਜਿਹਾ ਸੈੱਟ ਕਰ ਦਿਉ, ਪਰ ਆਈ ਡੋਂਟ ਨੋ ਹੋਰ ਲੇਟ ਆਉਂਦੀ ਹੈ, ਫਿਰ ਉਹਦੇ ਕਰਕੇ ਤੁਹਾਨੂੰ ਥੋੜ੍ਹਾ ਜਿਹਾ ਪ੍ਰੋਬਲਮਾਂ ਦਾ ਫੇਸ ਕਰਨਾ ਪੈਂਦਾ ਆ। ਪਰ ਇਹਨੂੰ ਹਲਾ ਹਲੂ ਕੇ ਦੇਖੀ ਜਾਂਦੇ ਹਾਂ ਅਸੀਂ ਆਪਦੇ ਵੱਲੋਂ ਕਿ ਸੈੱਟ ਹੋ ਜਾਵੇ, ਪਰ ਫਿਰ ਉੱਥੇ ਹੀ ਆ ਕੇ ਖੜ ਜਾਂਦਾ ਇਹ, ਥੋੜ੍ਹਾ ਜਿਹਾ ਮਰਜ਼ੀ ਜੀ ਕਰਦਾ ਆਪਦੀ। ਚਲੋ ਕੋਈ ਨਾ, ਇਹ ਕੰਟੀਨਿਊ ਰਹਿਣਾ ਤੇ ਆਪਾਂ ਹੋਰ ਤੋਂ ਗਾਣਾ ਸੁਣਨਾ, ਤੇ ਉਸ ਤੋਂ ਪਹਿਲਾਂ ਇੱਕ ਕਾਲਰ ਹੋਰ ਜੁੜ ਚੁੱਕੇ ਨੇ ਰੇਡੀਓ ਧਮਾਲ ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਹੈਲੋ ਵੈਰੀ, ਸਤਿ ਸ੍ਰੀ ਅਕਾਲ ਪੁੱਤ।
0: ਸਤਿ ਸ੍ਰੀ ਅਕਾਲ ਜੀ।
2: ਹਾਂਜੀ, ਮੇਰਾ ਪੁੱਤ ਮੇਰਾ ਵੀ ਇੱਕ ਅੱਜ ਸੌਂਗ ਲਾ
0: ਲਓ ਜੀ। ਕਿਹੜਾ ਗਾਣਾ ਸੁਣਨਾ?
2: ਚਮਕੀਲੇ ਦਾ ਗਾਣਾ ਆ, ਧੋਖਾ।
0: ਧੋਖਾ ਜ਼ਰੂਰ ਲਾਵਾਂਗੇ ਜੀ।
2: ਸਾਰੇ ਚਮਕੀਲੇ ਦੇ ਪੁੱਤ ਗੰਦੇ ਗਾਣੇ ਨੇ, ਚੰਗੇ ਵੀ ਬਹੁਤ ਆ ਉਹਦੇ।
0: ਹਾਂਜੀ ਹਾਂਜੀ, ਆਵੇ ਆਪਾਂ ਅੱਗੇ ਵੀ ਲਾਇਆ ਚਮਕੀਲੇ ਦਾ, ਪਰ ਥੋੜਾ ਜਿਹਾ ਡਰ ਹੁੰਦਾ ਸਾਨੂੰ ਕਈ ਵਾਰੀ ਕਿ ਕੋਈ ਕਾਲਰ ਉਸ ਚੀਜ਼ ਨੂੰ, ਤੁਹਾਨੂੰ ਪਤਾ ਫੈਮਿਲੀ ਸੁਣਦੀਆਂ, ਤਾਂ ਮੈਨੂੰ ਥੋੜਾ ਜਿਹਾ ਡਰ ਹੁੰਦਾ ਹੈ ਕਿ।
2: ਹਾਂਜੀ
0: ਜ਼ਰੂਰ ਲਾਵਾਂਗੇ ਜੀ,
2: ਜ਼ਰੂਰ ਗਾਣਾ,
0: ਜ਼ਰੂਰ ਜ਼ਰੂਰ ਲਾਵਾਂਗੇ ਜੀ।
2: ਓਕੇ
0: ਓਕੇ ਜੀ, ਧੰਨਵਾਦ ਜੀ। ਅਤੇ ਚਮਕੀਲੇ ਦੀ ਇੱਕ ਹੋਰ ਡਿਮਾਂਡ ਆ ਚੁੱਕੀ ਆ, ਪਹਿਲਾਂ ਸਰਪੰਚ ਸਾਹਿਬ ਦੀ ਆਪਾਂ ਡਿਮਾਂਡ ਪੂਰੀ ਕੀਤੀ ਸੀਗੀ, ਅਤੇ ਇਹ ਵੀ ਡਿਮਾਂਡ ਆਪਾਂ ਪੂਰੀ ਕਰਨੀ ਆ ਹੋਰ, ਅਤੇ ਬੈਕ ਟੂ ਬੈਕ ਤੋਂ ਜਿਹੜੀ ਹੁਣ ਸਰੋਤਿਆਂ ਨੇ, ਜਿੰਨੀਆਂ ਹੁਣ ਦਰਸ਼ਕਾਂ ਨੇ, ਜਿੰਨੇ ਟਿਕਟੋਕ ਦੇ ਉੱਤੇ ਸਾਰਿਆਂ ਨੇ ਡਿਮਾਂਡ ਕੀਤੀ ਹੋਈ ਆ ਤੇਰੇ ਤੋਂ ਗਾਣਾ ਸੁਣਦੀ, ਅਤੇ ਹੁਣ ਤੁਹਾਡੀ ਵਾਰੀ ਆ ਚੁੱਕੀ ਆ, ਅਤੇ ਜ਼ਰੂਰ ਗਾਣਾ ਸੁਣਾਓ। ਅਮਰਿੰਦਰ ਗਿੱਲ ਜੀ ਦਾ ਗਾਣਾ ਸੀਗਾ ਦਿਲਦਾਰੀਆਂ, ਰੈਡੀ ਹੋ ਤੁਸੀਂ?
3: ਹਾਂਜੀ ਮੈਂ
0: ਰੈਡੀ ਹਾਂ। ਓਕੇ ਓਕੇ, ਮੈਂ ਇੱਕ ਐਡ ਬੋਲ ਦੇਣਾ, ਉਦੋਂ ਬਾਅਦ ਤੁਸੀਂ ਫਿਰ ਨਾਲ ਦੀ ਨਾਲ ਪਲੇ ਕਰ ਦਿਓ ਜੇ, ਤਾਂ ਕਿ ਮੈਨੂੰ ਐਂ ਕਿ ਆਪਾਂ ਸਪੇਸ ਨਹੀਂ ਪਾ ਸਕਦੇ ਹੁੰਦੇ, ਇਹ ਮਜਬੂਰੀ ਹੁੰਦੀ ਆ, ਨਹੀਂ ਤਾਂ ਬਾਅਦ 'ਚ ਆਫਟਰ ਸ਼ੋਅ ਤੋਂ ਬਾਅਦ ਮੇਰੀ ਉਹਨਾਂ ਨੇ ਕਲਾਸ ਲਾ ਦੇਣੀ, ਗੋਰਿਆਂ ਨੇ ਉਹਨਾਂ ਨੇ ਕਹਿਣਾ ਵੀ ਇਹ ਬੀਪ ਜਿਹੀਆਂ ਕਾਹਤੋਂ ਪਈਆਂ ਨੇ ਇਹਨੇ। ਠੀਕ ਹੈ, ਕੰਟੀਨਿਊ ਸਟਾਰਟ ਕਰ ਦੇਣਾ ਬਸ ਤੁਸੀਂ, ਉਹਨਾਂ ਟਾਈਮ ਪ੍ਰਪੇਅਰ ਜੇ ਹੋ ਜਾਓ ਬਸ। ਮੈਂ ਉਹਨਾਂ ਟਾਈਮ ਐਡ ਦੱਸਦਾ ਕਿ ਮੈਡੀਕੇਅਰ ਕਲੀਨਿਕ ਅਤੇ ਵਾਕਿਨ ਕਲੀਨਿਕ ਅਤੇ ਪੰਜਾਬੀ ਸਪੀਕਿੰਗ ਡਾਕਟਰ ਹੈਗੇ ਨੇ, ਨਵੇਂ ਪੇਸ਼ੈਂਟ ਵੀ ਲੈ ਰਹੇ ਨੇ, ਫਲੂ ਸ਼ੋਟ ਵੀ ਲੱਗ ਜੂਗਾ, ਅਤੇ ਫੈਮਲੀ ਮੈਡੀਸਨ ਦੇ ਲਈ ਕੋਈ ਵੀ ਸਰਵਿਸ ਚਾਹੀਦੀ ਹੋਵੇ ਜਾਂ ਫੈਮਲੀ ਡਾਕਟਰ ਚਾਹੀਦਾ ਹੋਵੇ, 1987 ਜੈਫਰਸਨ ਮੈਨੇ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ, 204-416-1139 ਤੇ ਤੁਸੀਂ ਸੰਪਰਕ ਕਰ ਸਕਦੇ ਹੋ, ਮੰਡੇ ਟੂ ਫਰਾਈਡੇ 9-5, ਸੈਟਰਡੇ 9-4, ਸੰਡੇ 9-1 ਸੰਪਰਕ ਕਰ ਸਕਦੇ ਹੋ, ਫਾਰਮੈਸੀ ਵੀ ਕਲੀਨਿਕ ਦੇ ਅੰਦਰ ਹੈ ਜੀ। ਹਾਂਜੀ ਹੋਰ ਜੀ।
3: ਹਾਂਜੀ, ਸੋ ਅਮਰਿੰਦਰ ਗਿੱਲ ਦਾ ਬਹੁਤ ਪੁਰਾਣਾ ਗਾਣਾ ਇਹ, ਅਤੇ ਜਦੋਂ ਵੀ ਮੈਨੂੰ ਕੋਈ ਕਹਿੰਦਾ ਹੁੰਦਾ ਨਾ ਕਿ ਗਾਣਾ ਸੁਣਾ ਦਿਉ ਸਾਨੂੰ, ਲਾਈਕ ਜੇ ਕਿਸੇ ਨੂੰ ਪਤਾ ਨਹੀਂ ਵੀ ਮੈਂ ਸਿੰਗਿੰਗ ਕਰਦੀ ਹਾਂ, ਅਤੇ ਉਹ ਮੈਨੂੰ ਕਹਿਣਗੇ ਵੀ ਸਾਨੂੰ ਗਾ ਕੇ ਸੁਣਾ ਦਿਉ ਸਿੰਗਿੰਗ ਕਰਦੀ ਹਾਂ, ਫਿਰ ਮੈਂ ਇਹੀ ਗਾਣਾ ਸੁਣਾਉਣੀ ਹੁੰਦੀ ਹਾਂ।
0: ਬਿਲਕੁਲ ਬਿਲਕੁਲ, ਸੁਣਾਓ ਜੀ।
3: ਓਕੇ ਸੋ, ਬੜਾ ਸਮਝ ਆਇਆ ਤੈਨੂੰ, ਸਮਝ ਨਾ ਆਇਆ ਕਾਤੋਂ ਕਰਦਾ ਏ ਦਿਲਦਾਰੀਆਂ, ਤੇਰੇ ਤੇ ਗਿਲਾ ਏ ਸਾਨੂੰ।

ਉੱਤੇ ਬੱਦਲ ਦੀਆਂ ਛਾਵਾਂ ਉੱਤੇ ਕਾਦੀਆਂ ਨੇ ਦਾਅਵੇਦਾਰੀਆਂ ਤੇਰੇ ਤੇ ਗਿਲਾਏ ਸਾਨੂੰ ਪਾਗਲਾ ਦਿਲਾਵੇ ਕਾਨੂੰ ਲਾ ਲਈਆਂ ਤੂੰ ਯਾਰੀਆਂ।

0: ਤੈਨੂੰ ਕੌਣ ਸੰਭਾਲੂ ਅੜਿਆ ਚੰਨ ਤੇਰਾ ਜਦ ਰਾਜ ਕਾਕੜੇ ਹੋਰ ਕਿਤੇ ਜਾ ਚੜਿਆ ਤੀਲਾ ਤੀਲਾ ਸੁੱਕ ਸੁੱਕ ਰੋਣਾ ਪੈਂਦਾ ਲੁੱਕ ਲੁੱਕ ਟੋ ਟੋਕੇ ਬੂਹੇ ਬਾਰੀਆਂ ਤੇਰੇ ਤੇ ਗੇ ਲਾਏ ਸਾਨੂੰ ਪਾਗਲਾ ਦੇ ਲਾਵੇ ਕਾਨੂੰ ਲਾ ਲਈਆਂ ਤੂੰ ਯਾਰੀਆਂ ਲਾ ਲਈਆਂ ਤੂੰ ਯਾਰੀਆਂ ਲਾ ਲਈਆਂ ਤੂੰ ਯਾਰੀਆਂ ਥੈਂਕ ਯੂ ਸੋ ਮਚ
1: ਕਿਆ ਬਾਤ ਹੈ ਜੀ ਕਿਆ ਬਾਤ ਹੈ ਬਹੁਤ ਸੋਹਣੀ ਆਵਾਜ਼ ਸੀਗੀ ਬਹੁਤ ਸੋਹਣੀ ਸੱਚੀ ਕੁਲਵੰਤ ਸਰਬੰਸ ਜੀ ਕਹਿ ਰਹੇ ਨੇ ਤੁਹਾਨੂੰ ਬਹੁਤ ਸੋਹਣੀ ਆਵਾਜ਼ ਆ
0: ਥੈਂਕ ਯੂ ਸੋ ਮਚ ਸਰ

0: ਸਰਦਾਰ ਜੀ, ਤੁਹਾਨੂੰ ਕੁਛ ਯਾਦ ਯੂਦ ਰਹਿੰਦਾ ਜਾਂ ਨਹੀਂ ਰਹਿੰਦਾ?
1: ਕੀ ਗੱਲ ਹੋ ਗਈ?
0: ਅੱਜ ਆਪਣੀ ਵੈਡਿੰਗ ਐਨਿਵਰਸਰੀ ਆ ਤੇ ਤੁਸੀਂ ਆ ਕਾਗਜ਼ ਚੱਕੀ ਆਉਣੇ ਹੋ। ਕੋਈ ਗਿਫਟ ਗੁਫਟ ਦੇਣ ਦਾ ਰਿਵਾਜ ਹੈਗਾ ਤੁਹਾਡੇ ਟੱਬਰ 'ਚ ਜਾਂ ਨਹੀਂ?
1: ਓ ਸਰਦਾਰ ਨੀ ਏ, ਕੋਈ ਅੱਜ ਮੈਂ ਮਿਲ ਕੇ ਆਇਆ ਰਾਜਮਾਨ ਫਾਈਨੈਂਸ਼ੀਅਲ ਦੇ ਰਾਜਮਾਨ ਹੋਰਾਂ ਨੂੰ। ਬਈ, ਜਿਹੜੀਆਂ ਗੱਲਾਂ ਉਹਨਾਂ ਨੇ ਇੰਸ਼ੋਰੈਂਸ ਬਾਰੇ ਮੇਰੇ ਦਿਮਾਗ 'ਚ ਪਾਤੀਆਂ, ਮੈਨੂੰ ਲੱਗਦਾ ਕਿ ਇਹਦੇ ਤੋਂ ਵੱਡਾ ਗਿਫਟ ਹੋਰ ਹੋ ਹੀ ਨਹੀਂ ਸਕਦਾ ਐਨਿਵਰਸਰੀ ਤੇ ਕੋਈ।
0: ਜੀ ਹਾਂ, ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ, ਜਾਂ ਬੱਚਿਆਂ ਦੀ ਪੜ੍ਹਾਈ ਲਈ, ਜਾਂ ਆਪਣੇ ਸੁਖਦਾਇਕ ਰਿਟਾਇਰਮੈਂਟ ਲਈ ਫਾਈਨੈਂਸ਼ੀਅਲ ਪਲੈਨਿੰਗ ਕਰੋ। ਤੇ ਇਹਦੇ ਲਈ ਤੁਸੀਂ ਪਿਛਲੇ 30 ਸਾਲਾਂ ਦੇ ਤਜਰਬੇਕਾਰ ਫਾਈਨੈਂਸ਼ੀਅਲ ਪਲੈਨਰ ਰਾਜਮਾਨ ਨੂੰ ਕਾਲ ਕਰ ਸਕਦੇ ਹੋ 204-694-0731, ਜਾਂ ਤਰਨਮਾਨ ਨੂੰ ਕਾਲ ਕਰੋ 204-339-7011। ਬਈ, ਕੀ ਹੋਇਆ?
2: ਕੋਈ ਖੜੀ ਗੱਡੀ ਦਾ ਹੀ ਸ਼ੀਸ਼ਾ ਤੋੜ ਗਿਆ, ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੇ ਜਾਵਾਂ।
3: ਤੁਸੀਂ ਮਿਸਟਰ ਆਟੋ ਗਲਾਸ ਵਾਲਿਆਂ ਕੋਲ ਜਾਓ, ਰਾਤ ਨੂੰ ਕਾਰ ਦੋ, ਸਵੇਰ ਤੱਕ ਰੈਡੀ। ਵਿੰਡਸ਼ੀਲਡ 'ਚ ਆ ਗਿਆ ਚਿੱਪ ਜਾਂ ਕ੍ਰੈਕ, ਰਿਪੇਅਰ ਕਰ ਦੇਣਗੇ। ਵਿੰਡਸ਼ੀਲਡ ਰਿਪਲੇਸਮੈਂਟ ਤੇ ਵਾਟਰ ਲੀਕ ਦੀ ਲਾਈਫ ਟਾਈਮ ਵਾਰੰਟੀ ਦਿੰਦੇ ਨੇ। ਕੋਈ ਅਲਾਈਨਮੈਂਟ ਕਰਾਉਣੀ ਹੈ, ਵੀਲ ਬੈਲੈਂਸਿੰਗ ਜਾਂ ਟਾਇਰ ਚੇਂਜ ਓਵਰ, ਇਹਨਾਂ ਕੋਲ ਹੀ ਜਾਓ। ਇੰਸ਼ੋਰੈਂਸ ਕਲੇਮ ਆਪ ਹੀ ਹੈਂਡਲ ਕਰ ਲੈਣਗੇ।
4: ਇਹ ਕਰਟਸੀ ਕਾਰ ਵੀ ਪ੍ਰੋਵਾਈਡ ਕਰਦੇ ਨੇ। ਕਾਲ ਕਰੋ ਤਜਿੰਦਰ ਸਿੰਘ ਹੋਰਾਂ ਨੂੰ 204-430-8138 ਤੇ ਮਿਸਟਰ ਆਟੋ ਗਲਾਸ, 90 ਮੈਕਡੋਨਲਡ ਐਵੇਨਿਊ, ਵਿਨੀਪੈਗ।
5: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਨੰਬਰ 1 ਪੰਜਾਬੀ ਰੇਡੀਓ, ਰੇਡੀਓ ਧਮਾਲ, ਜਿੱਥੇ ਧਮਾਲਾਂ ਪੈਂਦੀਆਂ ਰਹਿਣਗੀਆਂ। ਸੋ ਕੀਪ ਲਿਸਨਿੰਗ ਰੇਡੀਓ ਧਮਾਲ।
6: ਤੇ ਬਿਲਕੁਲ ਜੀ, ਧਮਾਲਾਂ ਪੈਂਦੀਆਂ ਰਹਿਣਗੀਆਂ। ਤੇ ਇੱਕ ਹੋਰ ਵੀਰ ਨੇ ਜਿਹੜੇ ਨਵੇਂ ਨਵੇਂ ਸਿੰਗਰ ਬਣੇ ਨੇ, ਤੇ ਉਹਨਾਂ ਨੇ ਕੱਲ ਵੀ ਆਪਾਂ ਨੂੰ ਇੱਕ ਗਾਣਾ ਸੁਣਾਇਆ ਸੀ, ਤੇ ਅੱਜ ਵੀ ਉਹਨਾਂ ਦਾ ਆਪਾਂ ਇੱਕ ਗਾਣਾ ਆ ਜਿਹੜਾ ਦਲਜੀਤ ਮਿਊਜ਼ਿਕ ਦੇ ਵੱਲੋਂ ਰਿਕਾਰਡ ਕੀਤਾ ਗਿਆ, ਆਪਾਂ ਜ਼ਰੂਰ ਪਲੇ ਕਰਾਂਗੇ। ਉਹ ਕਹਿੰਦਾ ਗਾਣੇ ਦਾ ਨਾਮ ਆ, ਤੇ ਜ਼ਰੂਰ ਵੀਰੇ ਤੁਹਾਡਾ ਗਾਣਾ ਵੀ ਅਸੀਂ ਜ਼ਰੂਰ ਪਲੇ ਕਰਾਂਗੇ। ਤੁਸੀਂ ਕਮੈਂਟ ਕਰ ਰਹੇ ਹੋ ਜਿਹੜੇ ਟਿਕਟੌਕ ਦੇ ਉੱਤੇ, ਤੁਹਾਡਾ ਮਿਊਜ਼ਿਕ ਦਾ ਜਿਹੜਾ ਗਾਣਾ ਆ ਉਹ ਕਹਿੰਦੇ ਜ਼ਰੂਰ ਅਸੀਂ ਪਲੇ ਕਰਾਂਗੇ ਦਲਜੀਤ ਗਿੱਲ ਮਿਊਜ਼ਿਕ ਵੱਲੋਂ ਜਿਹੜਾ ਗਾਣਾ ਤੁਸੀਂ ਰਿਲੀਜ਼ ਕੀਤਾ ਹੋਇਆ। ਅਤੇ ਨਾਲ ਦੀ ਨਾਲ ਅਸੀਂ ਕਾਲਰ ਵੀ ਅਟੈਂਡ ਕਰਦੇ ਜਾਣਾ, ਅਤੇ ਇੱਕ ਆਪਣੀ ਫਰਮਾਇਸ਼ ਆਈ ਹੋਈ ਹੈ ਧੋਖਾ ਬਾਈ ਚਮਕੀਲਾ ਜੀ, ਚਮਕੀਲਾ ਜੀ ਦਾ ਗਾਣਾ ਇੱਕ ਧੋਖਾ, ਉਹ ਵੀ ਆਪਾਂ ਪਲੇ ਕਰ ਦੇਣਾ। ਆਪਾਂ ਨੂੰ ਕਾਲਰ ਵੱਲੋਂ ਫਰਮਾਇਸ਼ ਆਈ ਹੋਈ ਹੈ, ਅਤੇ ਉਸ ਤੋਂ ਪਹਿਲਾਂ ਸਾਰਿਆਂ ਨੂੰ ਦੱਸਾਂ ਕਿ ਵੰਸ ਸਟੋਪ ਟਰੱਕ ਐਂਡ ਸੇਲ ਵਾਲਿਆਂ ਦੇ ਬਹੁਤ ਸਾਰੀਆਂ ਯੂਜ਼ ਟਰੱਕਾਂ ਦੀਆਂ ਸੇਲਾਂ ਚੱਲ ਰਹੀਆਂ, ਲੋ ਮਾਈਲੇਜ ਨੇ, ਅਤੇ ਤੁਹਾਨੂੰ ਬਹੁਤ ਹੀ ਘੱਟ ਇੰਟਰਸਟ ਰੇਟ ਦੇ ਉੱਤੇ ਫਾਈਨੈਂਸ ਵੀ ਕਰ ਦੇਣਗੇ। ਜੇ ਤੁਸੀਂ ਇੰਜਨ ਰਿਪੇਅਰ ਕਰਾਉਣਾ ਹੋਵੇ ਜਾਂ ਮੇਜਰ ਰਿਪੇਅਰ ਕਰਾਉਣੀ ਹੋ, ਉਹਦੇ 'ਤੇ ਵੀ ਤੁਹਾਨੂੰ ਫਾਈਨੈਂਸ ਕਰ ਦੇਣਗੇ। ਫਿਊਲ ਕਾਰਡ ਵੀ ਮਿਲ ਜਾਣਗੇ, ਕੋਈ ਸਿਕਿਉਰਟੀ ਡਿਪੋਜ਼ਿਟ ਨਹੀਂ ਕਰਾਉਣਾ। 204-396-5404-5692 ਤੇ ਤੁਸੀਂ ਵੰਸ ਸਟੋਪ ਟਰੱਕ ਐਂਡ ਸੇਲ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ। ਅਤੇ ਆਪਣਾ ਕਾਲਰ ਜੁੜ ਚੁੱਕੇ ਨੇ ਰੇਡੀਓ ਧਮਾਲ 'ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਕਾਲ ਮਿਸ ਹੋ ਚੁੱਕੀ ਹੈ, ਨੈਕਸਟ ਕਾਲਰ ਰੇਡੀਓ ਧਮਾਲ 'ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
7: ਹਾਂਜੀ ਬਾਈ ਜੀ, ਤੁਹਾਨੂੰ ਤੇ ਹੋਰ ਜੀ ਨੂੰ ਗੁਰਮਤ ਗੱਲੋਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ ਜੀ,
7: ਐਂਡ ਤੁਹਾਡਾ ਦੋਨਾਂ ਦਾ ਵੈਲਕਮ ਕਰਦੇ ਹਾਂ ਮੇਰੀ ਬੈਂਕ ਦੇ ਦਿਲ 'ਚ।
6: ਥੈਂਕ ਯੂ ਸੋ ਮਚ, ਤੁਹਾਡਾ ਵੀ ਅਸੀਂ ਵੈਲਕਮ ਕਰਦੇ ਹਾਂ।
7: ਥੈਂਕ ਯੂ ਜੀ, ਐਂਡ ਹੈਪੀ ਸੈਟਰਡੇ ਐਂਡ ਹੈਪੀ ਲੌਂਗ ਵੀਕਐਂਡ ਟੂ ਆਲ।
6: ਥੈਂਕ ਯੂ, ਥੈਂਕ ਯੂ ਸੋ ਮਚ ਜੀ।
7: ਥੈਂਕ ਯੂ ਜੀ, ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ, ਬੜਾ ਆਨੰਦ ਆ ਰਿਹਾ, ਐਂਡ ਤੁਸੀਂ ਯਕੀਨ ਨਹੀਂ ਕਰਨਾ।
6: ਹਾਂਜੀ,
7: ਕਿਉਂਕਿ ਮੈਂ ਗੱਲ ਹੀ ਇੱਦਾਂ ਦੀ ਕਰਨ ਲੱਗਾ ਕਿ ਯਕੀਨ ਨਹੀਂ ਤੁਹਾਨੂੰ ਆਉਣਾ। ਤੁਹਾਡਾ ਪ੍ਰੋਗਰਾਮ 2 ਵਜੇ ਸ਼ੁਰੂ ਹੁੰਦਾ ਸੈਟਰਡੇ।
6: ਹਾਂਜੀ,
7: ਤੇ ਉਸ ਤੋਂ ਪਹਿਲੇ ਫਿਲੋ ਪੀਲੋ ਕਮਿਊਨਿਟੀ ਦਾ ਪ੍ਰੋਗਰਾਮ ਆਉਂਦਾ।
6: ਹਾਂਜੀ,
7: ਤੇ ਮੈਂ ਇਕੱਲਾ ਹੀ ਸੀ ਘਰੇ, ਤੇ ਮੈਂ ਕਿਹਾ ਹੁਣ ਮੈਂ ਬੈਠ ਨਹੀਂ ਸਕਦਾ, ਤੇ ਮੈਂ ਮਸ਼ੀਨ ਲਗਾ ਕੇ ਲੇਟ ਜਾਵਾਂ, ਥੋੜ੍ਹਾ ਜਿਹਾ ਰਿਲੈਕਸ ਹੋ ਜਾਵਾਂ। ਲੇਕਿਨ ਮੈਂ ਕਿਹਾ ਅਗਰ ਮੇਰੀ ਅੱਖ ਲੱਗ ਗਈ ਤੇ ਮੈਂ ਤਾਂ ਪ੍ਰੋਗਰਾਮ ਮਿਸ ਕਰੂੰਗਾ।
6: ਹਾਂਜੀ,
7: ਤੁਹਾਨੂੰ, ਤੁਹਾਡੀ ਪਿਆਰੀ ਆਵਾਜ਼ਾਂ ਨੂੰ, ਨਾਲ ਉਹ ਆਪਣੇ ਤੁਸੀਂ ਸ਼ਬਦ ਲਗਾਉਂਦੇ ਹੁੰਦੇ ਸਟਾਰਟਿੰਗ 'ਚ।
6: ਹਾਂਜੀ ਹਾਂਜੀ,
7: ਤੁਸੀਂ ਯਕੀਨ ਨਹੀਂ ਕਰਨਾ ਜੀ, ਪ੍ਰੋਗਰਾਮ 2 ਵਜੇ ਸ਼ੁਰੂ ਹੋਣਾ ਸੀ, ਮੈਂ ਪੌਣੇ 1 ਵਜੇ ਉਹ ਫਿਲਪੀਲੋ ਵਾਲਾ ਹੀ ਲਾ ਲਿਆ, ਉਹ ਹੀ ਬੈਡਰੂਮ 'ਚ ਲਗਾ ਗਏ।
6: ਬਸ ਮੇਰੇ ਵਾਲਾ ਹਿਸਾਬ ਕੀਤਾ ਤੁਸੀਂ, ਜੇ ਮੈਂ ਸੰਡੇ ਆ ਜਾਣਾ
7: ਜੀ, ਤੇ ਮੈਂ ਵਾਲੀ ਮਾਈ ਕਰ ਲਿਆ ਮੈਂ ਕਿਤੇ ਲੋਵੇ ਆਉਣ ਵਜੇ ਮੈਨੂੰ ਆਵਾਜ਼ ਨਾ ਸੋਲੇ।
6: ਹਾਂਜੀ ਹਾਂਜੀ,
7: ਪੌਣੇ 1 ਦਾ ਲਾਇਆ ਤੇ ਮੈਂ 2:30 ਵਜੇ ਉੱਠਿਆ।
6: ਕਿਆ ਬਾਤ ਹੈ ਜੀ,
7: ਫਿਰ ਆ ਗਏ ਤੇ ਫਿਰ ਹੁਣ ਦੇਖੋ 4 ਵਜੇ ਹੁਣ ਮੈਂ ਲੰਚ ਕਰ ਗਿਆ ਜੀ।
6: ਹਾਂਜੀ
7: ਹਾਂਜੀ, ਚਲੋ ਜੀ, ਆਪਣੇ ਹੋਰ ਜੀ ਦੇ ਉਹ ਕੱਲ ਸ਼ੇਅਰ ਮਿਸ ਕੀਤਾ ਸੀ ਤੇ ਆਪਾਂ ਰਿਪੀਟ ਕਰ ਗਏ, ਇਹਨਾਂ ਨੂੰ ਵੀ ਸੁਣਾ ਲਈ।
6: ਬਿਲਕੁਲ ਬਿਲਕੁਲ ਬਿਲਕੁਲ
7: ਹਾਂਜੀ, ਤੇ ਫਿਰ ਉਹ ਤੋਂ ਬਾਅਦ ਇੱਕ ਤੁਹਾਡੇ ਇੱਕ ਜੋਕ ਸੁਣਾ ਲੈਂਦੇ ਜੀ।
6: ਹਾਂਜੀ ਹਾਂਜੀ, ਜ਼ਰੂਰ ਜੀ, ਜ਼ਰੂਰ
7: ਜੀ, ਲੋ ਸੁਣੋ ਜੀ। ਮੁਝਕੋ ਤੋ ਕਾਤਿਲ ਕੀ ਬਸ ਇਤਨੀ ਪਹਿਚਾਨ ਹੈ, ਬੋਲਾ ਬਾਲਾ ਚਿਹਰਾ ਹੈ, ਦਿਲ ਬੇਈਮਾਨ ਹੈ।
6: ਕਿਆ ਬਾਤ ਹੈ,
7: ਇਹ ਹੋਰ ਜੀ ਕਿੱਦਾਂ ਲੱਗਾ? ਥੈਂਕ ਯੂ ਜੀ, ਲੋ ਜੋਕ ਸੁਣੋ ਜੀ। ਵਿਨੀਪੈਗ 'ਚ ਆਪਣੀ ਇੱਕ ਪੰਜਾਬੀ ਫੈਮਿਲੀ ਸੀ ਜੀ।
6: ਹਾਂਜੀ,
7: ਸੈਟਰਡੇ ਦਾ ਦਿਨ ਸੀਗਾ, ਦੁਪਹਿਰ ਦੇ ਵੇਲੇ ਘਰੇ ਤਰ੍ਹਾਂ ਤਰ੍ਹਾਂ ਦੇ ਸ਼ਕਤੀ ਪਦਾਰਥਾਂ ਬਣੀਆਂ, ਪਰੌਂਠੇ ਤੇ ਲੱਸੀ ਤੇ ਦਹੀਂ ਤੇ ਬੜਾ ਕੁਛ ਬਣਿਆ ਸੀ।
6: ਹਾਂਜੀ,
7: ਸਭ ਨੇ ਖਾਧਾ।
6: ਹਾਂਜੀ,
7: ਖਾਂਦੇ ਖਾਂਦੇ ਬੱਚੇ ਕਹਿਣ ਲੱਗੇ, ਡੈਡੀ ਸਾਨੂੰ ਤੋਤਾ ਲਿਆ ਦਿਓ, ਪੈਰਟ।
6: ਹਾਂਜੀ,
7: ਉਹ ਕਹਿੰਦੇ ਬੇਟਾ ਠੀਕ ਹੈ, ਮੈਂ ਜਾਊਂਗਾ ਪੋਲੋ ਪਾਰਕ, ਉੱਥੇ ਹੈਗਾ ਇੱਕ ਪੈਟ ਸ਼ਾਪ,
6: ਹਾਂਜੀ
7: ਦੇਖੂੰਗਾ, ਅਗਰ ਜ਼ਿਆਦਾ ਮਹਿੰਗਾ ਲਾ ਹੋਇਆ ਤਾਂ ਲਿਆ ਦੂੰਗਾ ਜੀ।
6: ਠੀਕ ਹੈ ਜੀ,
7: ਅਤੇ ਉਹ ਇੱਕ ਦਿਨ ਗਏ, ਉਹਨੇ ਜਾ ਕੇ ਉੱਥੇ ਪੁੱਛਿਆ ਵੀ ਆਹ ਪੈਟ ਕਿਲੇ ਜਿਹੜਾ ਪੈਰਟ ਹੈ ਕਿਲੇ ਦਾ, ਕਹਿੰਦੇ ਜੀ $500 ਦਾ।
6: ਹਾਂਜੀ,
7: ਕਹਿੰਦੇ ਚਲੋ ਸਾਡੇ ਬੱਚਿਆਂ ਨੂੰ ਚਾਹੀਦਾ ਇੱਕ ਦੇ ਦੋ ਘਰੇ ਲੈ ਆਏ ਜੀ।
6: ਹਾਂਜੀ
7: ਬੱਚੇ ਖੁਸ਼ ਹੋ ਗਏ। ਕੁਛ ਦਿਨਾਂ ਬਾਅਦ ਅਚਾਨਕ ਉਹਨਾਂ ਦਾ ਪ੍ਰੋਗਰਾਮ ਬਣ ਗਿਆ ਕਿ ਮਿੰਨੀ ਪੈਕ ਤੋਂ ਵੈਨਕੂਵਰ ਜਾਣਾ ਸੀ।
6: ਅੱਛਾ ਜੀ।
7: ਤੇ ਜੀ ਟਿਕਟਾਂ ਵਗੈਰਾ ਬੁੱਕ ਕਰਾਈਆਂ, ਉਹਦੀ ਪੇਰੈਂਟ ਦੀ ਵੀ ਬੁੱਕ ਕਰਾਈ, ਪੇਰੈਂਟ ਦੀ ਵੀ ਉਹਨਾਂ ਨੇ ਬੁੱਕ ਕਰਾਈ, ਤੇ ਉਹਨੂੰ ਵੀ ਆਪਣਾ ਕੀ ਕਹਿੰਦੇ ਸੀਟ ਬੈਲੀ ਚ ਇਕੱਲੇ ਨੂੰ ਪੇਰੈਂਟ ਨੂੰ ਚਲੇ ਗਏ ਏਅਰਪੋਰਟ ਤੇ ਪਲੇਨ ਚ ਬਹਿ ਗਏ।
6: ਹਾਂਜੀ।
7: ਹੁਣ ਉਹ ਜਿਹੜਾ ਪੈਰਟ ਸੀ ਕੇਜ ਦੇ ਵਿੱਚ ਪਜੇ ਆਪਣੇ ਉਹ ਮਾਲਕ ਨੂੰ ਦੇਖੀ ਜਾਂਦਾ ਕਿ ਮਾਲਕ ਕਰਕੇ ਲਿਆ, ਬਟਨ ਪ੍ਰੈਸ ਕੀਤਾ, ਸਰਵਿਸ ਲੈ ਲਈ ਆਈ, ਕਹਿਤਾ ਜੀ ਮੈਨੂੰ ਇੱਕ ਡਬਲ ਬਿਸਕੀ ਦਾ ਪੈਕ ਦੇ ਦਿਓ।
6: ਹਾਂਜੀ।
7: ਪੀਤਾ, ਇੱਕ ਪੀਤਾ, ਦੋ ਪੀਤੇ, ਤਿੰਨ ਪੀਤੇ, ਚਾਰ ਪੀਤੇ, ਪੰਜ ਜਦੋਂ ਡਬਲ ਪੀ ਲਏ ਉਹ ਭਾਈ ਸਾਹਿਬ ਜੀ ਨੂੰ ਤਾਂ ਨੀਂਦ ਆ ਗਈ, ਉਹ ਤਾਂ ਪੈ ਗਏ।
6: ਹਾਂਜੀ।
7: ਜਿਹੜਾ ਤੋਤਾ ਸੀ ਪਜੇਰੇ ਚ ਬੰਦ ਸੀ ਉਹ ਡੋਰ ਖੋਲਿਆ ਹੋਇਆ ਸੀਗਾ, ਤੋਤੇ ਨੇ ਕਿਹਾ ਕਿ ਮੈਂ ਦੇਖਿਆ ਸੀ ਇਹ ਪੀ ਕੀ ਲਏ, ਇਹ ਹੈ ਕਿਹੜੀ ਸ਼ਾਇਦ ਕਿਹੜੀ ਚੀਜ਼ ਹੈ।
6: ਹਾਂਜੀ।
7: ਇਹਨਾਂ ਦੀ ਮੈਨੂੰ ਤਾਂ ਕਦੇ ਅੱਜ ਤੱਕ ਪਿਆ ਹੀ ਨੀ।
6: ਹਾਂਜੀ।
7: ਤੇ ਉਹ ਜੀ ਗਲਾਸ ਦੇ ਵਿੱਚ ਦੋ ਕੁ ਬੂੰਦਾਂ ਪਈਆਂ ਸੀ।
6: ਅੱਛਾ ਜੀ।
7: ਹੁਣ ਤੋਤੇ ਨੂੰ ਤਾਂ ਦੋ ਬੂੰਦਾਂ ਹੀ ਬੋਲ ਹੈ।
6: ਹਾਂਜੀ।
7: ਦੋ ਕੁ ਬੂੰਦਾਂ ਪਈਆਂ ਸੀ ਉਹ ਤੋਤੇ ਨੇ ਪੀ ਲਿਆ।
6: ਅੱਛਾ।
7: ਤੋਤੇ ਨੇ ਪੀ ਲਿਆ, ਤੋਤੇ ਨੂੰ ਵੀ ਸਰੂਰ ਹੋ ਗਿਆ ਜੀ।
6: ਹਾਂਜੀ।
7: ਨਸ਼ਾ ਆ ਗਿਆ।
6: ਹਾਂਜੀ।
7: ਹੁਣ ਉਹ ਤੋਤੇ ਨੇ ਕਿਹਾ ਮੇਰਾ ਮਾਲਕ ਤਾਂ ਸੁੱਤਾ ਹੀ ਪਿਆ, ਮਨ ਚ ਸੋਚਿਆ ਚਲੋ ਮੈਂ ਵੀ ਬਟਨ ਪ੍ਰੈਸ ਕਰਾਂ।
6: ਹਾਂਜੀ।
7: ਤੋਤੇ ਨੇ ਬਟਨ ਪ੍ਰੈਸ ਕੀਤਾ ਤੇ ਲੇਡੀ ਆ ਗਈ, ਉਹਨੂੰ ਬੰਦੇ ਨੂੰ ਸੁੱਤੇ ਨੂੰ ਉਠਾਇਆ, ਕਹਿੰਦੇ ਚੱਲ ਹੈਲਪ ਯੂ। ਉਹ ਕਹਿੰਦਾ ਮੈਂ ਤਾਂ ਸੁੱਤਾ ਪਿਆ, ਮੈਨੂੰ ਤਾਂ ਕੋਈ ਹੈਲਪ ਦੀ ਲੋੜ ਨੀ। ਕਹਿੰਦੀ ਤੂੰ ਬਟਨ ਪ੍ਰੈਸ ਕੀਤਾ, ਉਹ ਕਹਿੰਦਾ ਮਤਲਬ ਮੈਂ ਤਾਂ ਕੀਤਾ ਹੀ ਨੀ।
6: ਹਾਂਜੀ।
7: ਉਹ ਬੇਚਾਰੀ ਚਲੀ ਗਈ ਜੀ। ਏਦਾਂ ਹੀ ਤੋਤੇ ਨੇ ਸ਼ਰਾਰਤ ਕੀਤੀ, ਇੱਕ ਵਾਰ, ਦੋ ਵਾਰ, ਤਿੰਨ ਵਾਰ, ਚਾਰ ਵਾਰ, ਪੰਜ ਵਾਰ ਸ਼ਰਾਰਤ ਨਹੀਂ ਉਹ ਕੀਤੀ ਤੋਤੇ ਨੇ, ਤੇ ਉਹ ਬੰਦਾ ਵਾਰ ਵਾਰ ਕਹਿੰਦੇ ਮੈਂ ਤਾਂ ਪ੍ਰੈਸ ਕੀਤਾ ਹੀ ਨੀ। ਤੋ ਲੇਡੀ ਜਿਹੜੀ ਸਰਵਿਸ ਵਾਲੀ ਸੀ ਉਹ ਜਾ ਕੇ ਮੈਨੇਜਰ ਨੂੰ ਕਹਿਣ ਲੱਗੀ ਕਿ ਉਹ ਫਲਾਣਾ ਬੰਦਾ ਵਾਰ ਵਾਰ ਬਟਨ ਪ੍ਰੈਸ ਕਰਦਾ ਹੈ, ਜਦੋਂ ਜਾ ਕੇ ਮੈਂ ਪੁੱਛਦੀ ਹੈ ਕਿ ਕਹਿ ਲੈ ਹੈਲਪ ਜੋ, ਉਹ ਕਹਿੰਦੇ ਨੇ ਮਤਲਬ ਕਿ ਮੈਂ ਬਟਨ ਪ੍ਰੈਸ ਹੀ ਨਹੀਂ ਕੀਤਾ ਜੀ। ਉਹ ਕਹਿੰਦੇ ਐਂ ਕਰੋ ਵਿੰਡੋ ਖੋਲ੍ਹ ਕੇ ਇਹ ਬੰਦੇ ਨੂੰ ਚੱਕ ਕੇ ਬਾਹਰ ਛੱਡ ਲਓ, ਆ ਪਲੇਨ ਉੱਡਦਾ ਪਿਆ ਪਰ ਕਹਿੰਦੇ ਚੱਕ ਕੇ ਬਾਹਰ ਛੱਡ ਲਓ।
6: ਹਾਂਜੀ।
7: ਤੇ ਉਹ ਆਏ, ਵਿੰਡੋ ਖੋਲ੍ਹੀ, ਬੰਦੇ ਨੂੰ ਬਾਹਰ ਚੱਕ ਕੇ ਸੁੱਟਣ ਲੱਗੇ, ਤੇ ਉਹ ਤੋਤਾ ਕਹਿੰਦਾ ਜੀ ਇੱਕ ਮਿੰਟ ਹੋਲਡ ਕਰੋ, ਹੋਲਡ ਕਰੋ। ਤੋਤਾ ਕਹਿੰਦਾ ਉਹਨੂੰ ਬੰਦੇ ਨੂੰ, ਕਹਿੰਦਾ ਤੁਹਾਨੂੰ ਜੀ ਫਲਾਈ ਕਰਨਾ ਆਉਂਦਾ, ਤੁਹਾਨੂੰ ਉੜਨਾ ਆਉਂਦਾ। ਬੰਦਾ ਕਹਿੰਦਾ ਉੜਨਾ ਤਾਂ ਮੈਨੂੰ ਆਉਂਦਾ ਨੀ। ਤੇ ਤੋਤਾ ਕਹਿੰਦਾ ਤੁਹਾਨੂੰ ਕਿਹੜੇ ਕਿਹੜੇ ਅਸੀਂ ਪੰਗੇ ਲੈਣ ਲਈ। ਤੇ ਤੁਹਾਡੇ ਜੀ ਬਹੁਤ ਬਹੁਤ ਧੰਨਵਾਦ। ਐਸੇ ਗੁਰਬਾਣੀ ਦੀ ਕਿਰਪਾ ਨਾਲ ਇੱਕ ਘੰਟਾ ਹੋ ਰਹਿ ਗਿਆ, ਜੁਆਏ ਕਰ ਲਏ ਤੁਹਾਡਾ
6: ਬਿਲਕੁਲ ਜੀ ਬਿਲਕੁਲ
7: ਪਹਿਲੇ ਪਹਿਲੇ ਸੌਂਗ ਸੁਣਦੇ ਜੀ।
6: ਥੈਂਕ ਯੂ ਸੋ ਮਚ ਜੀ।
7: ਤੁਹਾਡੀ ਦੋਨਾਂ ਦੀ ਸਾਰਿਆਂ ਦੀ ਲੰਮੀ ਉਮਰ ਕਰੇ, ਤੰਦਰੁਸਤੀ ਬਖਸ਼ਣ, ਦੇਹ ਰੋਗਤਾ ਬਖਸ਼ਣ, ਐਂ ਆਪ ਵੀ ਖੁਸ਼ ਰਹੋ, ਦੂਜੇ ਨੂੰ ਵੀ ਖੁਸ਼ ਕਰੋ, ਜਿੱਦਾਂ ਐਵਰੀ ਡੇ ਤੁਸੀਂ ਕਰਦੇ ਹੀ ਹੋ।
6: ਹਾਂਜੀ।
7: ਹੈਪੀ ਮੇਕ ਅਦਰਸ ਹੈਪੀ।
6: ਥੈਂਕ ਯੂ ਸੋ ਮਚ ਜੀ।
7: ਥੈਂਕ ਯੂ ਜੀ। ਬਾਏ ਬਾਏ।
6: ਥੈਂਕ ਯੂ ਸੋ ਮਚ ਜੀ। ਮੈਂ ਕਹਿੰਦਾ ਜਦੋਂ ਵੀ ਚਾਚਾ ਜੀ ਦੀ ਕਾਲ ਆਉਂਦੀ ਆ ਹਰ ਇੱਕ ਦੇ ਫੇਸ 'ਤੇ ਸਮਾਈਲ ਆਉਂਦੀ ਕਿ ਹੁਣ ਸਾਨੂੰ ਸੌਂ ਲੱਗੇ ਨੇ, ਅਤੇ ਹਰ ਵਾਰ ਡਿਫਰੈਂਟ ਅਤੇ ਇੱਕ ਐਨਰਜੀ ਜੀ ਵਾਲਾ ਲੈ ਕੇ ਆਉਂਦੇ ਕਿ ਆਟੋਮੈਟਿਕ ਹੀ ਹਾਸੇ ਨਿਕਲ ਜਾਂਦੇ ਹਨ। ਇੱਕ ਆਵਾਜ਼ ਜਦੋਂ ਇਹਨਾਂ ਦੀ ਸੌਂਦੇ ਉਦੋਂ ਹੀ ਮੈਨੂੰ ਤਾਂ ਅੰਦਰ ਨਾ ਉਹ ਨਹੀਂ ਹੁੰਦੇ ਕਿ ਆਪਣੇ ਹਾਰਮੋਨਸ ਹੱਸਣ ਜੀ ਵਾਲੇ ਪੈਦਾ ਹੋ ਜਾਂਦੇ ਕਿ ਹੁਣ ਹੱਸਣਾ, ਹੁਣ ਹੱਸਣ ਦਾ ਮੌਕਾ ਮਿਲਣਾ ਹੈ। ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਤੁਹਾਨੂੰ ਤੰਦਰੁਸਤੀ ਰੱਖੇ ਅਤੇ ਨੈਕਸਟ ਕਾਲਰ ਆਪਾਂ ਜ਼ਰੂਰ ਅਟੈਂਡ ਕਰ ਲਈਏ। ਰੇਡੀਓ ਤੁਹਾਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬੈਕ ਟੂ ਬੈਕ ਹੁਣ ਕਾਫੀ ਸਾਰੀਆਂ ਫਰਮੈਸ਼ਾਂ ਜੁੜ ਚੁੱਕੀਆਂ ਤੇ ਬੈਕ ਟੂ ਬੈਕ ਪਲੇ ਕਰ ਦੇਈਏ ਕਿ ਲਾਸਟ ਤੇ ਹੁਣ ਜਿਹੜਾ ਘੰਟਾ ਆ ਤੇ ਆਪਾਂ ਜ਼ਿਆਦਾ ਹੁਣ ਫਰਮੈਸ਼ਾਂ ਹੀ ਪੂਰੀਆਂ ਕਰਨੀਆਂ, ਇਹ ਨਾ ਹੋਵੇ ਕਿਸੇ ਦਾ ਗਾਣਾ ਅਧੂਰਾ ਰਹਿ ਜੇ। ਤੇ ਆ ਜਾਓ ਫਿਰ।

0: ਕਿਆ ਬਾਤ ਹੈ ਜੀ, ਸੱਜਣਾਂ ਦੇ ਨਾਲ ਧੋਖਾ ਨਹੀਂ ਕਮਾਈ ਦਾ ਅਤੇ ਬਿਲਕੁਲ ਸੱਜਣਾਂ ਨਾਲ ਧੋਖਾ ਕਮਾਉਣਾ ਵੀ ਨਹੀਂ ਚਾਹੀਦਾ। ਸੱਜਣ ਤਾਂ ਬੜੀ ਕਿਸਮਤ ਨਾਲ ਮਿਲਦੇ ਹੁੰਦੇ ਆ ਅਤੇ ਉਹਨਾਂ ਨੂੰ ਗਵਾਉਣਾ ਨਹੀਂ ਚਾਹੀਦਾ, ਸਗੋਂ ਸੱਜਣ ਤਾਂ ਕਮਾਉਣੇ ਚਾਹੀਦੇ ਆ। ਅਤੇ ਨਾਗ ਜਿਹੜਾ ਜੈਜੀਬੀ ਦਾ ਆਪਾਂ ਨੂੰ ਇੱਕ ਸਿਫਾਰਿਸ਼ ਆ ਚੁੱਕੀ ਹੈ ਅਤੇ ਇਹ ਗਾਣਾ ਆਪਾਂ ਜ਼ਰੂਰ ਪਲੇ ਕਰ ਦਈਏ। ਅਤੇ ਹੋਰ ਵੀ ਤੁਹਾਡੀਆਂ ਫਰਮਾਇਸ਼ਾਂ ਆ ਰਹੀਆਂ, ਇੱਕ ਦਲਜੀਤ ਮਿਊਜ਼ਿਕ ਵੱਲੋਂ ਉਹ ਕਹਿੰਦਾ ਜਿਹੜਾ ਗਾਣਾ ਹੈ ਇਹ ਵੀ ਆਪਾਂ ਜ਼ਰੂਰ ਪਲੇ ਕਰ ਦੇਣਾ। ਅਤੇ ਬੈਕ ਟੂ ਬੈਕ ਹੁਣ ਜਿੰਨੀਆਂ ਤੁਹਾਡੀਆਂ ਡਿਮਾਂਡਾਂ ਆ ਚੁੱਕੀਆਂ ਆਪਾਂ ਪੂਰੀਆਂ ਕਰਨ ਦਾ ਟਾਈਮ ਆ ਚੁੱਕਿਆ ਅਤੇ ਇੱਕ ਕਾਲਰ ਲੈਣ ਦਾ ਵੀ ਟਾਈਮ ਆ ਚੁੱਕਿਆ। ਰੇਡੀਓ ਤੁਹਾਡਾ ਬਹੁਤ ਸਵਾਗਤ ਹੈ ਜੀ।
1: ਜਦੋਂ
0: ਕਿਹਾ ਸੀ ਬੰਦਾ ਡਿੱਗਣ
1: ਲੱਗਿਆ
2: ਸੀ ਕਿ ਤੁਹਾਨੂੰ ਅੜਨਾ ਆਉਂਦਾ, ਉਹਨਾਂ ਨੇ ਆਪਦੇ ਓਨਰ ਨੂੰ ਪੁੱਛਿਆ ਜਿਹੜਾ ਉਹਨਾਂ ਦਾ।
0: ਧੰਨਵਾਦ ਜੀ। ਅਤੇ ਬਹੁਤ ਸਾਰਾ ਪਿਆਰ ਤੁਹਾਨੂੰ ਅਤੇ ਜਿਹੜੀਆਂ ਫਰਮਾਇਸ਼ਾਂ ਆ ਰਹੀਆਂ। ਨਹੀਂ ਜੀ ਨਾ ਕਹਿੰਦੇ ਨਿਰਮਲ ਸੰਧੂ ਦਾ ਗਾਣਾ ਲਾ ਦਿਉ ਅਤੇ ਇਹ ਵੀ ਆਪਾਂ ਜ਼ਰੂਰ ਲਾ ਦਈਏ। ਅਤੇ ਹੁਣ ਬੈਕ ਟੂ ਬੈਕ ਜਿਹੜੀਆਂ ਡਿਮਾਂਡਾਂ ਹੋਰ ਸਾਰੀਆਂ ਕੰਪਲੀਟ ਕਰ ਦਈਏ, ਫਿਰ ਤੁਹਾਡੇ ਤੱਕ ਗਾਣਾ ਸੁਣਨਾ। ਰੈਡੀ ਰਹੋ ਜੇ ਤੁਸੀਂ।

0: ਤਾਂ ਬਹੁਤ ਸੋਹਣਾ ਗੀਤ ਗਾਇਆ ਹੋਇਆ ਉਹ ਕਹਿੰਦਾ ਦਲਜੀਤ ਗਿੱਲ ਜੀ ਨੇ, ਦਲਜੀਤ ਗਿੱਲ ਜੀ ਦਾ ਮਿਊਜ਼ਿਕ ਆ, ਬਹੁਤ ਸੋਹਣਾ ਗੀਤ ਆ ਵੀਰੇ। ਕੱਲ੍ਹ ਵੀ ਤੁਹਾਡਾ ਗੀਤ ਸੁਣਿਆ ਸੀ, ਬਹੁਤ ਸੋਹਣਾ ਸੀ, ਅਤੇ ਅੱਜ ਵਾਲਾ ਗੀਤ ਉਦੋਂ ਵੀ ਸੋਹਣਾ ਆ, ਤਾਂ ਇੱਦਾਂ ਹੀ ਤੁਸੀਂ ਤੁਹਾਡੀ ਕਲਮ ਅਜਲੀ ਨਿਖਰਦੀ ਹੋਏ, ਤੁਹਾਡਾ ਮਿਊਜ਼ਿਕ ਅੱਗੇ ਦੀ ਅੱਗੇ ਤਰੱਕੀਆਂ ਕਰੇ, ਸਾਡੇ ਵੱਲੋਂ ਇਹੀ ਅਰਦਾਸ ਆ। ਅਤੇ ਨਾਲ ਦੀ ਨਾਲ ਕਾਲਰ ਜ਼ਰੂਰ ਅਟੈਂਡ ਕਰ ਲੱਗੇ, ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਬਾਈ ਜੀ।
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਮੈਂ ਗਾਣਾ ਕਿਹਾ ਸੀ, ਲਾਇਆ ਨਹੀਂ ਤੁਸੀਂ।
0: ਕਿਹੜਾ ਗਾਣਾ?
1: ਮੈਂ ਤੁਹਾਨੂੰ ਬੈਕ ਯਾਰਡ ਕਿਹਾ ਸੀ, ਧਰਮਵੀਰ ਖਾਂਦੀ ਦਾ।
0: ਬੈਕ ਯਾਰਡ, ਓਕੇ ਓਕੇ, ਆ ਰੈਡੀ ਪਿਆ ਇਹ ਪੇਂਡੂ ਗਾਣਾ ਲੱਗਣਾ ਇਹ ਤੋਂ ਪਹਿਲਾਂ, ਉਦੋਂ ਬਾਅਦ ਆਹੀ ਆ।
1: ਹਾਂਜੀ ਕੋਈ ਨਹੀਂ, ਧੰਨਵਾਦ ਬਾਈ।
0: ਹਾਂਜੀ ਹਾਂਜੀ, ਨਾ ਨਾ ਟੈਨਸ਼ਨ ਨਾ ਲਓ, ਸਾਰੇ ਗਾਣੇ ਪਲੇ ਕਰਨੇ, ਕੋਈ ਮਿਸ ਨਹੀਂ ਜਾਣ ਦੇਣਾ ਗਾ।
1: ਕੋਈ ਨਾ ਬਾਈ, ਕੋਈ ਨਾ, ਧੰਨਵਾਦ।
0: ਹਾਂਜੀ ਨਾ ਨਾ, ਓਕੇ ਜੀ, ਧੰਨਵਾਦ ਜੀ। ਅਤੇ ਬਿਲਕੁਲ ਜੀ, ਆਪਣਾ ਇੱਕ ਗਾਣਾ ਹੈਗਾ ਪੇਂਡੂ ਜਿਹੜਾ ਅਮਰਿੰਦਰ ਗਿੱਲ ਜੀ ਦਾ, ਅਤੇ ਉਸ ਤੋਂ ਬਾਅਦ ਇਹੀ ਬੈਕ ਯਾਰਡ ਆ, ਅਤੇ ਬੈਕ ਟੂ ਬੈਕ ਆਪਾਂ ਇੰਜੋਏ ਕਰਦੇ ਰਹਿਣਾ। ਅਤੇ ਇੱਕ ਹੋਰ ਸਿਫਾਰਿਸ਼ ਆ ਚੁੱਕੀ ਕਮਲ ਗਿੱਲ ਜੀ, ਕੀ ਹਾਲ ਆ ਕਮਲ ਗਿੱਲ ਜੀ? ਅਤੇ ਕਮਲ ਗਿੱਲ ਜੀ ਕਹਿ ਰਹੇ ਨੇ ਤੁਸੀਂ ਗਾਣਾ ਲਾ ਦਿਓ, ਖਾਓ ਪੀ ਐਸ਼ ਕਰੋ ਮਿੱਤਰੋ, ਦਿਲ ਵਾਰ ਕਿਸੇ ਦਾ ਦਿਖਾਇਓ ਨਾ। ਬਿਲਕੁਲ ਇਹ ਗਾਣਾ ਲਾਉਣਾ ਆਪਾਂ KS ਮੱਖਣ ਜੀ ਦਾ, ਅਤੇ ਦਿਲ ਕਿਸੇ ਦਾ ਨਹੀਂ ਦਿਖਾਉਣਾ ਤੁਸੀਂ, ਖਾਓ ਪੀਓ ਅਤੇ ਐਸ਼ ਕਰੋ ਮਿੱਤਰੋ, ਇਹੀ ਆਪਣੇ ਵੱਲੋਂ ਸੁਨੇਹਾ ਸਾਰਿਆਂ ਨੂੰ। ਅਤੇ ਰੀਮੈਕਸ ਦੀ ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਆ। ਜੇ ਤੁਸੀਂ ਰੀਅਲ ਸਟੇਟ ਦੀ ਫੈਮਿਲੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਲਾਇਸੈਂਸ ਹੈਗਾ ਜਾਂ ਲਾਇਸੈਂਸ ਲੈਣ ਬਾਰੇ ਤੁਸੀਂ ਸੋਚ ਰਹੇ ਹੋ, ਅਤੇ ਹਾਇਰਿੰਗ ਚੱਲ ਰਹੀ ਹੈ ਰੀਮੈਕਸ ਦੇ ਵਿੱਚ, ਬਸ ਸ਼ਰਤ ਇਹ ਕਿ ਤੁਸੀਂ ਫੁੱਲ ਟਾਈਮ ਕੰਮ ਕਰਨਾ ਹੋਣਾ, ਫੁੱਲ ਟਾਈਮ ਤੁਸੀਂ ਜੇ ਕੰਮ ਕਰ ਸਕਦੇ ਹੋ ਤਾਂ ਮੋਸਟ ਵੈਲਕਮ ਆ। ਤੁਹਾਡਾ ਆਫਿਸ ਦੇ ਵਿੱਚ ਤੁਹਾਨੂੰ ਬਹੁਤ ਸਾਰੀ ਆਫਰ ਮਿਲ ਜਾਣੀਆਂ, ਜਿਵੇਂ ਸਪੇਸ ਵੀ ਮਿਲ ਜੂਗੀ, ਕਲਾਇੰਟਸ ਨਾਲ ਮੀਟਿੰਗ ਕਰਨ ਲਈ ਫਲੈਕਸੀਬਲ, ਜਿਹੜੇ ਪੈਕੇਜ ਮਿਲ ਜਾਣਗੇ ਫੀਸ ਦੇ, ਅਤੇ ਨਾਲ ਦੀ ਨਾਲ ਸਿੱਖਣ ਨੂੰ ਬਹੁਤ ਕੁਝ ਮਿਲੂਗਾ, ਕਿਉਂਕਿ ਜਿਹੜੀ ਟੋਪ ਪਰਫੋਰਮਿੰਗ ਏਜੰਟਸ ਟੀਮ ਆ ਉਹਦੇ ਵਿੱਚ ਤੁਹਾਨੂੰ ਲਿਆ ਜਾਊਗਾ, ਅਤੇ ਵਧੀਆ ਤੁਹਾਨੂੰ ਹੋਰ ਕੋਈ ਬਹੁਤ ਕੁਝ ਸਿੱਖਣ ਨੂੰ ਵੀ ਮਿਲੂਗਾ, ਐਕਸਪੀਰੀਅੰਸ ਵੀ ਤੁਹਾਨੂੰ ਬਹੁਤ ਵਧੀਆ ਹੋਊਗਾ। ਅਤੇ ਆਫਲਾਈਨ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਆਨਲਾਈਨ ਵੀ ਅਪਲਾਈ ਕਰ ਸਕਦੇ ਹੋ। ਰਾਜਨ ਖਿੰਦਾ ਜੀ ਨਾਲ ਸੰਪਰਕ ਕਰ ਲਓ, 204-898-2383 ਦੇ ਉੱਤੇ ਸੰਪਰਕ ਕਰ ਸਕਦੇ ਹੋ, ਜਾਂ 942-66 ਮੈਰੀ ਰੋਡ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਰੋਇਲ ਫਰਨੀਚਰ 'ਤੇ ਹਰ ਤਰ੍ਹਾਂ ਦੇ ਫਰਨੀਚਰ ਦੀ ਬਹੁਤ ਸਾਰੀ ਡੀਲ ਲੱਗੀ ਹੋਈ ਆ, 6 ਮੰਥ ਤੋਂ ਲੈ ਕੇ 2 ਸਾਲ ਦਾ ਤੁਸੀਂ ਜਿਹੜਾ ਫਾਈਨੈਂਸ ਕਰਾ ਸਕਦੇ ਹੋ, 0% ਇੰਟਰਸਟ ਰੇਟ ਦੇ, 7 ਦਿਨ ਓਪਨ ਨੇ, 16-10 ਸੈਂਟ ਜੇਮਸ ਸਟਰੀਟ ਦੇ ਉੱਤੇ ਸੰਪਰਕ ਕਰ ਸਕਦੇ ਹੋ। ਸੁਪਿੰਦਰ ਬੋਪਾ ਰਾਏ ਜੀ ਨੂੰ 204-999-9097 ਦੇ ਉੱਤੇ, ਗੁਰਦੀਸ਼ ਬੋਪਾ ਰਾਏ ਨੂੰ ਸੰਪਰਕ ਕਰ ਸਕਦੇ ਹੋ 204-599-3611 ਦੇ ਉੱਤੇ। ਦਰਸ਼ਨ ਆਟੋ ਜਿਹੜੇ ਕਿਸੇ ਵੀ ਤਰ੍ਹਾਂ ਦੀ ਆਪਾਂ ਰਿਪੇਅਰ ਕਰਾਉਣੀ ਹੋਵੇ ਜਾਂ ਸਰਵਿਸ ਕਰਾਉਣੀ ਹੋਵੇ, ਦਰਸ਼ਨ ਆਟੋ ਦਾ ਨਾਮ ਜਿਹੜਾ ਉੱਭਰ ਕੇ ਸਾਹਮਣੇ ਆਉਂਦਾ, 352 ਪਾਪੂਲਰ ਅਵੈਨਿਊ 'ਤੇ ਹੈਗੇ ਨੇ। ਕਿਸੇ ਵੀ ਤਰ੍ਹਾਂ ਦੀ ਤੁਸੀਂ ਰਿਪੇਅਰ ਕਰਾਉਣੀ ਹੋਵੇ ਜਾਂ ਸਰਵਿਸ ਕਰਾਉਣੀ ਹੋਵੇ, ਵਿਜ਼ਿਟ ਕਰ ਸਕਦੇ ਹੋ। ਦਰਸ਼ਨ ਗਿੱਲ ਜੀ ਨੂੰ ਸੰਪਰਕ ਵੀ ਕਰ ਸਕਦੇ ਹੋ 204-416-0030 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਆਜੋ ਫਿਰ, ਤੁਸੀਂ ਆਖਦੀ ਹੈ ਪੇਂਡੂ ਇਹ ਗੱਲ ਠੀਕ ਨਹੀਂ, ਬਿਲਕੁਲ ਇਹ ਗੱਲ ਠੀਕ ਨਹੀਂ ਗੀ, ਅਤੇ ਆਜੋ ਫਿਰ ਕਰਕੇ ਇੰਜੋਏ।

0: ਪੁੱਛਾਂ ਤੇ ਇਦੂ ਬਾਅਦ ਹੁਣ ਆਪਾਂ ਕੁਝ ਸਵਾਲ ਕਰਨੇ ਆ। ਹੂਰ ਨੂੰ ਹੂਰ ਪਹਿਲਾਂ ਘਬਰਾ ਜਾਂਦੀ ਹੈ ਇੱਕ ਤਾਂ ਜਦੋਂ ਸਵਾਲ ਕਰਨ ਲੱਗਦੇ ਆ। ਤੇ ਹੂਰ ਇੱਕ ਸਿੰਪਲ ਜਿਹਾ ਸਵਾਲ ਆ, ਜ਼ਿਆਦਾ ਘੁੰਮਣ ਫਿਰਨ ਜੇ ਵਾਲਾ ਨਹੀਂ ਗਾ ਬਈ। ਇੱਕ ਹੁੰਦਾ ਕਿ ਸਿੰਪਲ ਜੇ ਬਣ ਕੇ ਰਹਿਣਾ, ਜਿਵੇਂ ਕੋਈ ਮੇਕਅਪ ਵਗੈਰਾ ਨਹੀਂ ਕਰਨਾ ਗਾ, ਲਾਈਕ ਆਪਾਂ ਕਿਸੇ ਟਾਰਗੇਟ ਨਹੀਂ ਕਰੇ ਕਿਸੇ ਨੂੰ। ਵੈਸੇ ਇੱਕ ਨੋਰਮਲ ਲਾਈਫ ਆ ਨਾ, ਇੱਕ ਕੁੜੀ ਹੈ ਇੱਕ ਨਹੀਂ ਮੇਕਅਪ ਕਰ ਰਹੀ ਤਾਂ ਇੱਕ ਮੇਕਅਪ ਕਰ ਰਹੀ ਆ, ਤਾਂ ਇਹਦੇ 'ਚ ਕੀ ਡਿਫਰੈਂਸ ਆ ਦੋਨਾਂ ਦੇ ਵਿੱਚ?
1: ਮੈਨੂੰ ਲੱਗਦਾ ਵਾ ਕਿ ਉਹ ਆਪਦੀ ਚੋਇਸ ਹੁੰਦੀ ਆ। ਆਪਾਂ ਇੱਦਾਂ ਨਹੀਂ ਕਹਿ ਸਕਦੇ ਕਿ ਜਿਹੜੀਆਂ ਕੁੜੀਆਂ ਨਹੀਂ ਮੇਕਅਪ ਕਰਦੀਆਂ ਸਾਦਗੀ ਚੋਂ ਬਣੀਆਂ ਵਧੀਆ ਲੱਗਦੀਆਂ। ਹੁਣ ਜਿੱਦਾਂ ਮੈਨੂੰ ਲੱਗਦਾ ਸਾਦਾ ਥੋੜਾ
0: ਨਹੀਂ, ਮੈਂ ਮੇਰਾ ਸਵਾਲ ਹੈ ਕਿ ਮਜਬੂਰੀ ਆ ਕਿ ਸ਼ੌਂਕ ਹੈ ਇਹ?
1: ਸ਼ੌਂਕ ਹੁੰਦਾ
0: ਹੈ। ਓਕੇ ਜੀ,
1: ਜੇ ਤਾਂ ਕੁੜੀਆਂ ਆਪਦੇ ਅਕੋਰਡਿੰਗ ਕਰਨ, ਜੇ ਆਪਦੇ ਮਤਲਬ ਕਿ ਆਪਦੀ ਮਰਜ਼ੀ ਨਾ ਕਰਨ ਤਾਂ ਇਹ ਸ਼ੌਂਕ ਆ। ਜੇ ਸੋਸਾਇਟੀ ਉਹਨਾਂ ਨੂੰ ਕਹਿੰਦੀ ਹੈ ਕਿ ਤੂੰ ਕਾਲੀ ਆ, ਤੂੰ ਗੋਰੀ ਆ, ਜਾਂ ਓਬਵੀਅਸਲੀ ਆਪਣੇ ਪੰਜਾਬੀ ਫੈਮਿਲੀ ਇਸ 'ਚ ਜ਼ਿਆਦਾਤਰ ਹੁੰਦਾ, ਜਦੋਂ ਰਿਸ਼ਤਾ ਦੇਖਣ ਜਾਂਦੇ ਹਾਂ ਆਪਾਂ, ਕੁੜੀ ਉਹਨਾਂ ਨੂੰ ਹੁੰਦਾ ਕਿ ਬੜੀ ਸੋਹਣੀ ਹੋਵੇ, ਇੱਦਾਂ ਹੋਵੇ, ਉੱਦਾਂ ਹੋਵੇ, ਰਾਈਟ? ਉੱਥੇ ਕਿਤੇ ਕਈ ਨਾ ਕਈ ਵਾਰੀ ਕੁੜੀ ਦੇ ਮਾਇੰਡ 'ਚ ਆਉਂਦਾ ਕਿ ਨਹੀਂ, ਸ਼ਾਇਦ ਮਤਲਬ ਮੇਰੀ ਮਜਬੂਰੀ ਹੈ ਸੋਹਣੀ ਲੱਗਣਾ, ਰਾਈਟ? ਕਿ ਸ਼ਾਇਦ ਮੈਂ ਅਸੈਪਟੇਬਲ ਨਹੀਂ ਹੈਗੀ ਸੋਸਾਇਟੀ ਵਿੱਚ, ਤਾਂ ਉੱਥੇ ਉਹ ਕੁੜੀਆਂ ਦੀ ਮਜਬੂਰੀ ਬਣ ਜਾਂਦੀ ਹੈ। ਪਰ ਜੇ ਆਪਾਂ ਉਹਨਾਂ ਨੂੰ ਇਨਸਿਕਿਓਰ ਫੀਲ ਕਰਾਉਂਦੀ ਨਹੀਂ ਹੈਗੀ, ਉਹਨਾਂ ਦੀ ਆਪਦੀ ਮਰਜ਼ੀ ਆ ਉਹ, ਯੂ ਨੋ, ਆਪਾਂ ਕਿਸੇ ਨੂੰ ਕੰਟਰੋਲ ਨਹੀਂ ਕਰ ਸਕਦੀ। ਹਾਂ, ਤੂੰ ਮੇਕਅਪ ਕਰਨਾ, ਤੂੰ ਮੇਕਅਪ ਨਹੀਂ ਕਰਨਾ, ਉਹਦੀ ਮਰਜ਼ੀ ਆ, ਉਹ ਖੁਸ਼ ਹੁੰਦੀ ਆ, ਉਹ ਕਰੂਗੀ। ਸੋ ਕਈ ਵਾਰੀ ਜੇ ਮੈਂ ਇੱਦਾਂ ਨਹੀਂ ਸੋਚਦੀ ਕਿ ਸੋਹਣਾ ਬੰਦਾ ਮੇਕਅਪ ਕਰਕੇ ਹੁੰਦਾ ਵਾ, ਸੋਹਣਾ ਤੁਹਾਡਾ ਮਨ ਹੁੰਦਾ ਵਾ, ਤੁਹਾਡੀ ਸੂਰਤ ਨਹੀਂ ਸੋਹਣੀ। ਸੂਰਤ ਤਾਂ ਆਪਾਂ ਹੁਣ ਕਹਿ ਦਊਂ ਕਿ ਮੇਕਅਪ ਨਹੀਂ ਕਰਦੀ ਕੁੜੀ, ਪਰ ਉਹਨੇ ਬੂਟੋਕਸ ਕਰਾਏ ਹੋਏ ਆ, ਜਾਂ ਕੋਈ ਹੋਰ ਉਹਨੇ ਆਪਦੇ ਮੂੰਹ 'ਤੇ ਪਲਾਸਟਿਕ ਸਰਜਰੀ ਕਰਾਈ ਹੋਈ, ਨੈਚੁਰਲ ਮੇਕਅਪ ਕਰਾ ਲਿਆ, ਪਰ ਮੇਕਅਪ ਨਹੀਂ ਕੀਤਾ ਹੋਇਆ ਉਹਦੇ, ਜਿਹੜਾ ਕਿ ਵੈਸੇ ਆਪਾਂ ਜਿੱਦਾਂ ਹੁਣ ਮੇਰੇ ਕੀਤਾ, ਫੋਰ ਐਗਜ਼ਾਮਪਲ, ਮੈਂ ਹੁਣ ਬਲਸ਼ਰ ਲਾਇਆ ਵਾ ਜਾਂ ਲਾਈਨ ਮਸਕਾਰਾ ਲਾਇਆ, ਹੈ ਨਾ। ਹੁਣ ਜੇ ਮੈਂ ਨੈਚੁਰਲੀ ਕਰਿਆ ਹੋਵੇ, ਜੇ ਹੁਣ ਇੱਥੇ ਮੈਂ ਲੈਸ਼ਿਜ਼ ਲਾਈਆਂ ਹੋਣ, ਤਾਂ ਉਹ ਮਤਲਬ ਕਿ ਉਹਨੂੰ ਆਪਾਂ ਨੈਚੁਰਲ ਦਾ ਨਾਂ ਦੇ ਦਿੰਦੇ, ਪਰ ਹੈ ਤਾਂ ਨਹੀਂ ਨਾ ਨੈਚੁਰਲ ਉਹ।
0: ਮੈਂ ਇਸੇ ਚੀਜ਼ ਮੈਂ ਨਾ ਕੁਝ ਹੋਰ ਕਹਾਉਣਾ ਚਾਹੁੰਦਾ ਤੁਹਾਡੇ ਤੋਂ, ਜਿਵੇਂ ਮਤਲਬ ਮੈਂ ਇਹ ਸੁਣਨਾ ਚਾਹੁੰਦਾ ਕਿ ਵੀ ਚੋਇਸ ਹੋਣੀ ਚਾਹੀਦੀ ਕੁੜੀ ਦੀ, ਇਹ ਹੋਣੀ ਚਾਹੀਦੀ ਮਰਜ਼ੀ, ਹੋਣੀ ਚਾਹੀਦੀ ਜਿਵੇਂ ਕਿ ਕਿਸੇ ਦੇ ਮਗਰ ਲੱਗ ਕੇ ਉਹ ਚੀਜ਼ ਨਹੀਂ ਕਰਨੀ ਚਾਹੀਦੀ। ਜਿਵੇਂ ਨਾ ਮੇਰਾ ਇਹ ਆ ਜਿਵੇਂ ਕਿ ਨੋਂ ਕਰਨੀ ਚਾਹੀਦੀ ਬਈ, ਇੱਕ ਨਾ ਕੋਈ ਵੀ ਆਪਾਂ ਨੂੰ ਗੱਲ ਕਵੇ ਉਹਦੇ 'ਚ ਆਪਾਂ ਨੂੰ ਕਈ ਵਾਰੀ ਹਿੰਮਤ ਜੀ ਨਹੀਂ ਹੁੰਦੀ ਨੋਂ ਕਰਨ ਦੀ। ਜੇ ਮੰਨ ਲਓ ਤੁਸੀਂ ਬਹੁਤ ਥੱਕੇ ਆਏ ਹੋ ਕੰਮ ਤੋਂ ਅਤੇ ਤੁਹਾਡਾ ਨਾਲ ਦਾ ਕਹਿ ਦੇ ਕਿ ਚੱਲ ਯਾਰ ਉੱਥੇ ਜਾ ਕੇ ਆਉਣਾ ਗਰੋਸਰੀ ਕਰਕੇ ਆਉਣੀ ਜਾਂ ਕੁਝ ਵੀ, ਪਰ ਤੁਸੀਂ ਬਹੁਤ ਥੱਕੇ ਹੋ, ਤੁਸੀਂ ਨਾਂ ਨਹੀਂ ਕਰ ਪਾਉਂਦੇ ਕਈ ਵਾਰੀ, ਬਹੁਤ ਮਜਬੂਰੀ ਹੋ ਜਾਂਦੀ ਹੈ, ਉਹ ਨੋਂ ਕਹਿਣੀ ਉਹ ਸਭ ਤੋਂ ਵੱਡਾ ਮੈਂ ਕਹਿੰਦਾ ਉਹ ਬੰਦਾ ਜੇਤੂ ਆਪਦੇ ਆਪ 'ਤੇ, ਜਿਹੜਾ ਬੰਦਾ ਨਾਂ ਕਰਨੀ ਸਿੱਖ ਜਾਂਦਾ ਜਿੱਥੇ ਉਹ ਕੰਫਰਟੇਬਲ ਨਹੀਂ ਗਾ ਉੱਥੇ ਨਾਂ ਕਰਨੀ ਸਿੱਖੇ।
1: ਇਹ ਆਪਾਂ ਗੱਲ ਪਹਿਲਾਂ ਵੀ ਕਰੀ ਸੀਗੀ ਇੱਕ ਵਾਰੀ ਕਿ ਜੇ ਬੰਦਾ ਨੋਂ ਕਰਨੀ ਸਿੱਖ ਜਾਂਦਾ ਨਾ 70% ਸਕਸੈਸਫੁਲ ਹੋ ਜਾਂਦਾ ਮੈਨੂੰ ਲੱਗਦਾ ਉਹ ਆਪਦੀ ਲਾਈਫ 'ਚ। ਪਰ ਜੇ ਤੁਸੀਂ ਗੱਲ ਕਰ ਮਤਲਬ ਇੱਦਾਂ ਦੀਆਂ ਚੀਜ਼ਾਂ 'ਚ ਮੈਂ ਨਹੀਂ ਕਰ ਸਕਦੀ ਨੋਂ, ਮੈਂ ਓਨੈਸਟਲੀ ਆਪਦੇ 'ਤੇ ਜਲਾ ਕੇ ਗੱਲ ਦੱਸਾਂ। ਪਰ ਹਾਂ, ਜੇ ਮੈਨੂੰ ਮੇਰੀ ਬੋਡੀ ਨੂੰ ਲੈ ਕੇ ਕੋਈ ਬੰਦਾ ਮੈਨੂੰ ਕਮੈਂਟ ਕਰ ਰਿਹਾ ਵਾ, ਜਾਂ ਮੇਰੇ ਕਰੀਅਰ ਨੂੰ ਲੈ ਕੇ ਕਰ ਰਿਹਾ, ਜਾਂ ਮੇਰੇ ਫਿਊਚਰ ਨੂੰ ਲੈ ਕੇ ਕਰ ਰਿਹਾ, ਜਾਂ ਕੋਈ ਮੇਰੀ ਫੀਲਡ ਆ ਮੈਂ ਉਹਨੂੰ ਫੋਲੋ ਕਰਦੀ ਪਈ ਹਾਂ, ਉਹਦੇ 'ਚ ਜੇ ਮੈਨੂੰ ਕੋਈ ਸੁਜੈਸ਼ਨ ਦੇ ਰਿਹਾ ਵਾ ਕਿ ਜਾਂ ਮੈਨੂੰ ਕੋਈ ਸਲਾਹਾਂ ਦੇ ਰਿਹਾ ਵੀ ਹਾਂ ਨਹੀਂ ਤੂੰ ਇੱਦਾਂ ਨਹੀਂ ਤੂੰ ਇੱਦਾਂ ਕਰ, ਨਹੀਂ, ਜਿਹੜੀ ਸਿਚੁਏਸ਼ਨ 'ਚ ਮੈਂ ਆ, ਜਿੱਥੇ ਮੈਂ ਖੜੀ ਹਾਂ, ਉਹ ਮੈਨੂੰ ਪਤਾ ਕਿ ਮੈਂ ਕੀ ਸਫ਼ਰ ਕਰਦੀ ਪਈ ਹਾਂ। ਸੋ ਉਹਦੇ 'ਚ ਮੈਂ ਅਗਲੇ ਨੂੰ ਕਹਿ ਸਕਦੀ ਵੀ ਤੁਸੀਂ ਮੈਨੂੰ ਪਲੀਜ਼ ਗਾਈਡ ਨਾ ਕਰੋ, ਮੈਨੂੰ ਬੈਟਰ ਪਤਾ ਵੀ ਮੇਰੇ ਲਈ ਕੀ ਆ, ਰਾਈਟ? ਸੋ ਉਹਨਾਂ ਚੀਜ਼ਾਂ 'ਚ ਮੈਂ ਸੋਚਦੀ ਹਾਂ ਵੀ ਬੰਦੇ 'ਚ ਹਿੰਮਤ ਹੋਣੀ ਚਾਹੀਦੀ ਨੋ ਕਰਨ ਦੀ। ਉਹਦਾ ਆਪਾਂ ਦੂਜਾ ਮਤਲਬ ਕਹਿ ਸਕਦੀ ਵੀ ਤੁਹਾਡੇ 'ਚ ਹਿੰਮਤ ਹੋਣੀ ਚਾਹੀਦੀ ਆਪਦੇ ਲਈ ਸਟੈਂਡ ਲੈਣ ਦੀ, ਕਿਉਂਕਿ ਮੈਂ ਆਲਵੇਜ਼ ਕਹਿ ਰਹੀ ਹੁੰਦੀ ਹਾਂ ਆਪਦੇ ਮਦਰ ਨੂੰ ਕਿ ਜੇ ਤੁਹਾਡੇ 'ਚ ਤੁਹਾਡੇ ਲਈ ਸਟੈਂਡ ਲੈਣ ਦੀ ਹਿੰਮਤ ਨਹੀਂ ਨਾ ਹੈਗੀ, ਜੇ ਤੁਸੀਂ ਸੋਚ ਰਹੇ ਹਾਂ ਵੀ ਹੋਰ ਬੰਦਾ ਮੇਰੇ ਲਈ ਕੀ ਸੋਚੂਗਾ, ਰਾਈਟ, ਤਾਂ ਤੁਸੀਂ ਉੱਥੇ ਰੋਂਗ ਆ।
0: ਬਿਲਕੁਲ,
1: ਕਿ ਤੁਸੀਂ ਮਤਲਬ ਕਿ ਆਪਾਂ ਐਕਸਪੈਕਟੇਸ਼ਨ ਨਹੀਂ ਰੱਖ ਸਕਦੇ ਲੋਕਾਂ ਤੋਂ ਕਿ ਤੁਹਾਡਾ ਆ ਕੇ ਕੋਈ ਸਾਥ ਦਊਗਾ, ਜੇ ਤੁਸੀਂ ਆਪਦਾ ਸਾਥ ਪਹਿਲਾਂ ਆਪ ਨਹੀਂ ਦੇ ਰਹੇ ਹੈਗੇ, ਯੂ ਨੋ। ਜੇ ਇੱਥੇ ਹੁਣ ਕੋਈ ਇੰਸੀਡੈਂਟ ਹੋ ਜੇ, ਲੋਕ ਵੀਡੀਓਜ਼ ਬਣਾਉਣਗੇ, ਤੁਹਾਡੇ ਲਈ ਕੋਈ ਸਟੈਂਡ ਨਹੀਂ ਲਊਗਾ। ਜਿੰਨਾ ਚਿਰ ਤੁਸੀਂ ਆਪਦੇ ਲਈ ਨਹੀਂ ਖੜੇ ਹੁੰਦੇ, ਤੁਸੀਂ ਕਿਸੇ ਬੰਦੇ ਤੋਂ ਉਮੀਦ ਨਹੀਂ ਰੱਖ ਸਕਦੇ ਤੁਹਾਡੇ ਲਈ ਖੜਾ ਹੋਊਗਾ। ਈਵਨ ਦੋ ਕੋਈ ਵੀ ਆ, ਅੱਜ ਦੇ ਟਾਈਮ 'ਚ ਕੋਈ ਵੀ ਬੰਦਾ ਵਾ, ਕੋਈ ਵੀ ਤੁਹਾਡੇ ਨਾਲ ਆਪਦੇ ਆਪ ਨੂੰ ਕਲੰਕ ਨਹੀਂ ਲਾਊਗਾ।
0: ਬਿਲਕੁਲ,
1: ਸੋ ਤੁਹਾਨੂੰ ਤੁਹਾਡੇ 'ਚ ਆਪਦੇ ਲਈ ਹਿੰਮਤ ਹੋਣੀ ਚਾਹੀਦੀ ਖੜੀ ਹੋਣ ਦੀ, ਅਤੇ ਮੈਂ ਉਹਦਾ ਸਮਝਦੀ ਹਾਂ ਕਿ ਹਾਂ ਉੱਥੇ ਤੁਹਾਨੂੰ ਨੋ ਕਹਿਣ ਦੀ ਹਿੰਮਤ ਹੋਣੀ ਚਾਹੀਦੀ ਆ।
0: ਬਿਲਕੁਲ,
1: ਪਰ ਜੇ ਆਪਾਂ ਕਹਾਂਗੇ ਕਿ ਚੱਲ ਕੋਈ ਨਾ, ਉਹ ਤਾਂ ਇਟਸ ਕਾਇੰਡ ਆਫ ਥੋੜ੍ਹੀ ਜਿਹੀ ਕਾਇੰਡਨੈਸ ਵਾਲੀ ਹੁੰਦੀ ਕਈ ਵਾਰੀ, ਜਾਂ ਤੁਸੀਂ ਬੜੇ ਜ਼ਿਆਦਾ ਹੁੰਦੇ ਆ।
0: ਕਈ ਵਾਰੀ ਇੱਦਾਂ ਹੁੰਦਾ ਹੋਰ, ਜਿਵੇਂ ਮੰਨ ਲਓ ਕਿਸੇ ਦਾ ਬਰਥਡੇ ਆ, ਹੁਣ ਉਹ ਸ਼ਿਫਟ ਤੋਂ ਥੱਕਿਆ ਆਇਆ, ਉਹ ਕਹਿੰਦਾ ਨਹੀਂ ਮੈਂ ਤਾਂ ਲੋਅਰ ਟੀ ਸ਼ਰਟ ਹੀ ਪਾਉਣਾ, ਪਰ ਨਹੀਂ ਨਾਲ ਦੀਆਂ ਕੁੜੀਆਂ ਕਹਿੰਦੀਆਂ ਨਹੀਂ ਤੂੰ ਮੇਕਅਪ ਕਰ, ਆਹ ਕੱਪੜੇ ਪਾ, ਤੂੰ ਡਰੈਸ ਪਾ, ਤੇਰੀਆਂ ਫੋਟੋ ਕਰਨੀਆਂ। ਉਹ ਕਹਿੰਦੀ ਮੈਂ ਨਹੀਂ ਨਹੀਂ ਕਰਨਾ, ਮੈਂ ਨਹੀਂ ਨਹੀਂ ਕਰਨਾ ਚਾਹੁੰਦੀ ਇਹ ਸਾਰਾ ਕੁਝ।
1: ਉੱਥੇ ਕਹਿ ਸਕਦੇ ਆ ਨੋ,
0: ਉੱਥੇ ਮੈਂ ਦੇਖਿਆ ਕਿ ਕਈ ਕੁੜੀਆਂ ਦੀ ਬੜੀ ਉਹ ਮਜਬੂਰੀ ਬਣ ਜਾਂਦੀ ਕਿ ਉਹਨਾਂ ਨੂੰ ਧੱਕੇ ਨਾਲ ਹੀ ਉਹ ਚੀਜ਼ ਕਰਵਾਈ ਜਾਂਦੀ ਹੈ ਕਈ ਵਾਰੀ।
1: ਅਸਲ 'ਚ ਮੈਂ ਤਾਂ ਹੀ ਇਕੱਲੇ ਰਹਿਣਾ ਪਸੰਦ ਕਰਦੀ ਹਾਂ, ਮੈਨੂੰ ਲੱਗਦਾ ਕਿ ਜੇ ਤੁਸੀਂ ਇਕੱਲੇ ਰਹਿੰਦੇ ਬੜੇ ਕੰਫਰਟੇਬਲ ਰਹਿੰਦੇ ਆ ਤੁਸੀਂ ਆਪਦੇ ਆਪ 'ਚ ਕਿ ਠੀਕ ਆ, ਤੁਹਾਨੂੰ ਕੋਈ ਕੰਟਰੋਲ ਨਹੀਂ ਕਰਦਾ ਪਿਆ।
0: ਹਾਂ, ਕਿਸੇ ਮੈਂ ਮੇਰਾ ਇਹੀ ਆ ਸਾਰਿਆਂ ਤੁਸੀਂ ਕਿਸੇ ਨੂੰ ਰਿਮੋਟ ਨਹੀਂ ਫੜਨਾ, ਤੁਸੀਂ ਖੁਦ ਹੀ ਖੁਸ਼ ਰਹਿਣਾ। ਮੰਨ ਲਓ ਤੁਸੀਂ ਸਾਈਡ ਬੈਠੇ ਹੋ, ਹੁਣੇ ਤੁਸੀਂ ਕੋਈ ਕਪਿਲ ਸ਼ਰਮਾ ਸ਼ੋਅ ਜਾਂ ਕੋਈ ਕਮੇਡੀ ਸ਼ੋਅ ਲਾ ਲਓ, ਤੁਸੀਂ ਹੱਸਣ ਲੱਗ ਪੈਣਾ ਆ। ਤਾਂ ਕਰਕੇ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਨੂੰ ਵੀ ਆਪਦੀ ਖੁਸ਼ੀ ਦਾ ਰਿਮੋਟ ਨਹੀਂ ਦੇਣਾ। ਆਪ ਖੁਸ਼ ਰਹੋ ਯਾਰ, ਆਪਦਾ ਫ੍ਰੀ ਟਾਈਮ ਆ, ਤੁਸੀਂ ਕਿਤੇ ਪਾਰਕ 'ਚ ਘੁੰਮਣ ਨਿਕਲ ਜਾਓ ਜਾਂ ਕੋਈ ਵਧੀਆ ਗਾਣੇ ਸੁਣ ਲੱਗ ਪਓ, ਨੱਚਣ ਟੱਪਣ ਵਾਲੇ। ਖੁਦ ਤੁਸੀਂ ਖੁਦ ਹੀ ਆਪਦੇ ਮੂਡ ਦੇ ਜ਼ਿੰਮੇਵਾਰ ਹੋ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਡਾ ਮੂਡ ਉਹਦੇ ਕਰਕੇ ਆਫ ਆ, ਸਾਡੇ ਪਾਰਟਨਰ ਦੇ ਕਰਕੇ ਜਾਂ ਕਿਸੇ ਘਰ ਵਾਲੇ ਦੇ ਜਾਂ ਰਿਸ਼ਤੇਦਾਰ ਦੇ ਕਰਕੇ ਆਫ ਆ। ਨੋ ਨੋ ਨੋ ਨੋ ਨੋ,
1: ਉਹਦੇ 'ਚ ਆਪਾਂ ਇੱਦਾਂ ਕਹਿ ਸਕਦੇ ਵੀ ਆਪਾਂ ਇਮੋਸ਼ਨਲੀ ਡਿਪੈਂਡ ਹੋਏ ਹਾਂ।
0: ਬਿਲਕੁਲ ਬਿਲਕੁਲ,
1: ਪਰ ਮੈਂ ਚਾਹੁੰਦੀ ਹਾਂ ਕਿ ਇਮੋਸ਼ਨਲੀ, ਪਰ ਇਹ ਔਖਾ ਬਹੁਤ ਆ ਅਸਲ 'ਚ ਕੰਟਰੋਲ ਕਰਨਾ, ਪਤਾ। ਪਰ ਹਾਂ, ਮਤਲਬ ਆਪ ਨੂੰ ਟਰਾਈ ਕਰਨਾ ਚਾਹੀਦਾ ਕਿ ਆਪਾਂ ਇਮੋਸ਼ਨਲੀ ਨਾ ਡਿਪੈਂਡ ਹੋਈਏ ਕਿਸੇ
0: ਜ਼ਿੰਦਗੀ 'ਚ।
1: ਈਵਨ ਮੈਂ ਚਾਹੁੰਦੀ ਹੁੰਦੀ ਕਿ ਇਮੋਸ਼ਨ ਤੁਸੀਂ ਆਪਦੀ ਫੈਮਿਲੀ 'ਤੇ ਵੀ ਡਿਪੈਂਡ ਨਾ ਹੋ, ਪਤਾ।
0: ਬਿਲਕੁਲ ਬਿਲਕੁਲ,
1: ਤੁਸੀਂ ਆਪਦੇ ਆਪ 'ਤੇ ਡਿਪੈਂਡ ਰਹੋ ਇਮੋਸ਼ਨਲੀ, ਕਿਸੇ 'ਤੇ ਵੀ ਨਾ ਹੋ। ਡਜ਼ਨਟ ਮੈਟਰ ਉਹ ਕੌਣ ਆ, ਤੁਸੀਂ ਆਪਦੇ ਆਪ 'ਤੇ ਡਿਪੈਂਡ।
0: ਜ਼ਿੰਦਗੀ 'ਚ ਜੇ ਹੋਰ ਤਰੱਕੀ ਕਰਨੀ ਹੈ ਨਾ, ਤਾਂ ਕਿਸੇ ਤੋਂ ਹੋਪ ਰੱਖਣੀ ਛੱਡ ਦਿਓ ਬਸ।
1: ਐਗਜੈਕਟਲੀ,
0: ਸਭ ਬਸ ਇੱਕ ਰੱਬ ਤੋਂ ਹੋਪ ਰੱਖੋ ਥੋੜ੍ਹੀ ਜਿਹੀ, ਪਰ ਉਹ ਜਿਹੜੇ ਐਫਰਟ ਕਰ ਰਹੇ ਹੋ ਤੁਸੀਂ ਆਪ ਖੁਦ ਮਿਹਨਤ ਕਰ ਰਹੇ ਹੋ, ਉਹਦੇ ਰਿਲੇਟਡ ਤੁਹਾਨੂੰ ਹੋਪ ਰੱਖਣੀ ਚਾਹੀਦੀ ਹੈ। ਅਤੇ ਨਾਲ ਦੀ ਨਾਲ ਗੀਤਾਂ ਦਾ ਸਿਲਸਿਲਾ ਜਾਰੀ ਰਹੂਗਾ, ਅਤੇ ਇੱਕ ਕਾਲਰ ਜੁੜ ਚੁੱਕੇ ਨੇ ਰੇਡੀਓ ਤੁਹਾਡਾ, ਤੁਹਾਡਾ ਬਹੁਤ ਸਵਾਗਤ ਹੈ ਜੀ।
2: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਬਾਈ ਜੀ, ਇੱਕ ਸੌਂਗ ਪਲੇ ਕਰ ਦੋਗੇ?
0: ਹਾਂਜੀ ਹਾਂਜੀ,
2: ਹਰਦੇਵ ਮਾਹੀ ਨੰਗਲ ਦਾ ਕਿੰਨਾ ਰੋਈ ਹੋਵੇਗੀ।
0: ਹਰਦੇਵ ਮਾਹੀ ਨੰਗਲ ਜੀ ਦਾ,
2: ਹਾਂਜੀ,
0: ਕਿੰਨਾ ਰੋਈ ਹੋਵੇਗੀ।
2: ਹਾਂਜੀ, ਇਹ ਤਾਂ ਹੁਣ ਤੁਹਾਨੂੰ ਪਲੇ ਕਰਨ ਤੋਂ ਬਾਅਦ ਪਤਾ ਲੱਗ ਜੂਗਾ।
0: ਅੱਛਾ, ਕਿੰਨਾ ਰੋਈ ਹੋਵੇਗੀ, ਰਵਾ ਦੇਣਾ ਅੱਜ ਕੁੜੀ ਨੂੰ, ਨਹੀਂ ਹਸਾਉਣਾ ਤੁਸੀਂ।
2: ਧੰਨਵਾਦ ਵੀਰ ਜੀ।
0: ਓਕੇ ਜੀ, ਓਕੇ, ਜ਼ਰੂਰ ਜ਼ਰੂਰ ਜ਼ਰੂਰ ਕਰਾਂਗੇ ਜੀ, ਧੰਨਵਾਦ ਜੀ। ਤੇ ਬਹੁਤ ਸਾਰੀਆਂ ਤੁਹਾਡੀਆਂ ਜਿਹੜੀਆਂ ਫਰਮੈਸ਼ਾਂ ਆਲਰੇਡੀ ਆਈਆਂ ਹੋਈਆਂ ਨੇ, ਤੇ ਉਸ ਤੋਂ ਬਾਅਦ ਇਹ ਹਰਦੇਵ ਬਾਈ ਮੰਗਲ ਜੀ ਦਾ, ਹਰਦੇਵ ਮਾਹੀ ਨੰਗਲ ਜੀ ਦਾ ਕਿਹੜਾ ਗਾਣਾ ਇਹ, ਕਿੰਨਾ ਰੋਈ ਹੋਵੇਗੀ। ਬਿਲਕੁਲ, ਇਹ ਆ ਚੁੱਕਿਆ ਗਾਣਾ ਜੀ, ਆਪਾਂ ਪਲੇ ਇਹ ਵੀ ਲਿਸਟ ਦੇ ਵਿੱਚ ਐਡ ਕਰ ਚੁੱਕੇ ਹਾਂ। ਤੇ ਉਦੋਂ ਪਹਿਲਾਂ ਬੈਕ ਯਾਰਡ, ਤੇ ਫਿਰ ਉਦੋਂ ਬਾਅਦ ਜਿਵੇਂ ਜਿਵੇਂ ਤੁਹਾਡੀਆਂ ਲਾਈਫ, ਸ਼ੀਰਾ ਜਸਵੀਰ ਜੀ ਦਾ ਤੇ ਹੋਰ ਛਤਰੀ ਜਿਹੜਾ ਰੂਮੀ ਗਿੱਲ ਜੀ ਦਾ, ਤਾਂ ਬੈਕ ਟੂ ਬੈਕ ਹੋਰ ਜਿਹੜੇ ਗਾਣੇ ਪਏ ਨੇ ਆਪਾਂ ਹੁਣ ਪਲੇ ਕਰ ਦਈਏ, ਕੰਟੀਨਿਊ ਫਿਰ ਗੱਲਬਾਤ ਸ਼ੁਰੂ ਕਰਦੇ ਹਾਂ ਜੀ।

ਆਹ ਗਾਣਾ ਮੇਰੇ ਸਾਹ ਨਾਲ ਹਰ ਇੱਕ ਜਿਹੜੇ ਆਪਾਂ ਕੈਨੇਡਾ ਦੇ ਵਿੱਚ ਰਹਿੰਦੇ ਹਾਂ ਸਾਰਿਆਂ ਨਾਲ ਰਿਲੇਟਡ ਹੈ ਕਿ ਬੈਕਯਾਰਡ ਦੇ ਵਿੱਚ ਆਪਾਂ ਸ਼ੌਂਕ ਪੂਰੇ ਕਰ ਲੈਂਦੇ ਖੇਤੀ ਦੇ ਇੱਥੇ, ਜਾਂ ਤਾਂ ਆਪਾਂ ਘਰਾਂ ਦੇ ਵਿੱਚ ਫੁੱਲ ਲਾ ਲੈਂਦੇ ਅਤੇ ਜਾਂ ਬੈਕਯਾਰਡ ਦੇ ਵਿੱਚ ਕਿਸੇ ਨੇ ਕੋਈ ਨਾ ਕੋਈ ਕਿਆਰੀਆਂ ਲਾਈਆਂ ਹੁੰਦੀਆਂ, ਸਬਜ਼ੀਆਂ ਬੀਜੀਆਂ ਹੁੰਦੀਆਂ, ਬਸ ਇੱਥੇ ਹੀ ਸ਼ੌਂਕ ਪੂਰੇ ਕਰ ਲੈਂਦੇ ਹਾਂ ਆਪਾਂ ਜਿਹੜੇ ਇੰਡੀਆ ਕਰਦੇ ਹੁੰਦੇ ਹਾਂ।

0: CKJS 92.7 FM and HD1 Winnipeg, an Evanoff Communication Station. Serving Winnipeg for over 50 years. This is 92.7 FM, CKJS.
1: Adam Bighill here, reminding you to get your motor running in the fight against prostate cancer. Register today for the 18th Manitoba Motorcycle Ride for Dad, happening Saturday, May 30th, starting at Polo Park. Proceeds stay in Manitoba for prostate cancer research and education. To register or make a pledge, visit ridefordad.ca/Manitoba. Presented by Princess Auto. Regional sponsor, Winnipeg Police Credit Union.
2: ਇਸ ਸੁਨੇਹਾ ਉਹਨਾਂ ਲਈ ਹੈ ਜੋ ਲੌਂਗ ਵੀਕਐਂਡ ਤੇ ਕੈਬਿਨ ਜਾਂ ਬੈਕਯਾਰਡ ਪਾਰਟੀ ਲਈ ਤਿਆਰ ਨੇ ਅਤੇ ਉਹਨਾਂ ਲਈ ਜੋ ਇਸ ਸਮਰ ਨੂੰ ਪੂਰੀ ਮੌਜ ਮਸਤੀ ਨਾਲ ਜੀਣਾ ਚਾਹੁੰਦੇ ਨੇ। ਪਰ ਇੱਕ ਗੱਲ ਯਾਦ ਰੱਖੋ, ਜੇ ਤੁਹਾਡੇ ਪਲਾਨਾਂ ਵਿੱਚ ਸ਼ਰਾਬ ਸ਼ਾਮਲ ਹੈ ਤਾਂ ਡਰਾਈਵਿੰਗ ਸ਼ਾਮਲ ਨਹੀਂ ਹੋਣੀ ਚਾਹੀਦੀ। ਇੱਕ ਡੈਜ਼ਿਗਨੇਟਿਡ ਡਰਾਈਵਰ ਰੱਖੋ, ਰਾਈਡ ਕਾਲ ਕਰੋ ਜਾਂ ਫਿਰ ਉੱਥੇ ਹੀ ਰਾਤ ਬਿਤਾਓ। ਸਟੀਅਰਿੰਗ ਪਿੱਛੇ ਬੈਠਣ ਤੋਂ ਪਹਿਲਾਂ ਇੱਕ ਜਾਂ ਦੋ ਡਰਿੰਕਸ ਵੀ ਖਤਰੇ ਤੋਂ ਖਾਲੀ ਨਹੀਂ ਹੁੰਦੀਆਂ। ਇਸ ਸਮਰ ਚੰਗੀਆਂ ਵਾਈਬਸ ਬਣਾਏ ਰੱਖੋ, ਕਦੇ ਵੀ ਡਰਿੰਕ ਐਂਡ ਡਰਾਈਵ ਨਾ ਕਰੋ। ਮੈਨੀਟੋਬਾ ਪਬਲਿਕ ਇੰਸ਼ੋਰੈਂਸ ਵੱਲੋਂ ਇੱਕ ਜਨਹਿਤ ਸੁਨੇਹਾ।
0: 92.7 FM CKJS. Take 92.7 FM CKJS wherever you want with the iHeartRadio app. Download the app for free in your app store today. Search iHeartRadio.

0: ਤੇ ਬਿਲਕੁਲ ਜੀ ਕਹਿੰਦੀ ਬੁੱਝ ਤਾਂ ਗਿਆ ਸੀ ਤੂੰ ਕੋਈ ਮੇਰੇ ਨੈਣ ਵੇਖ ਕੇ ਗੱਲ ਕੋਈ ਮੈਂ ਦਿਲ ਚਲ ਕੋਈ ਕਹੇ ਕਿਉਂਕਿ ਆਪਾਂ ਨੈਣ ਦੇਖ ਕੇ ਦੱਸ ਦਿੰਦੇ ਹੁੰਦੇ ਆਪਦੇ ਸੱਜਣ ਦੀ ਕਿ ਗੱਲ ਕੋਈ ਹੋਈ ਹੋਈ ਆ ਜਿਹੜਾ ਆਪਣੇ ਕਲੋਜ਼ ਹੁੰਦੇ ਆ ਨਾ ਉਹ ਆਪਾਂ ਜੇ ਸ਼ਿਫਟ ਤੋਂ ਵੀ ਥੱਕੇ ਜਾਈਏ ਉਹ ਗੱਲ ਵੱਖਰੀ ਹੁੰਦੀ ਜੇ ਕਿ ਲੜ ਕੇ ਸ਼ਿਫਟ ਤੋਂ ਜਾਈਏ ਉਹ ਦੇਖ ਕੇ ਦੱਸ ਦਿੰਦੇ ਹੁੰਦੇ ਰੂਮਮੇਟ ਕਿ ਕੀ ਹੋਇਆ ਬਈ ਕੀ ਗੱਲ ਹੋ ਗਈ ਅੱਜ ਕੀ ਚੱਕਰ ਪੈ ਗਿਆ ਤਾਂ ਕਈ ਆਪਣੇ ਬੜੇ ਕਲੋਜ਼ ਫਰੈਂਡ ਹੁੰਦੇ ਆ ਅਤੇ ਕਈਆਂ ਨਾਲ ਆਪਣੀ ਲੜਾਈ ਹੋ ਜਾਂਦੀ ਹੈ ਅਤੇ ਫਿਰ ਕਈ ਸੱਜਣ ਬਦਲ ਜਾਂਦੇ ਆ ਤਾਂ ਫਰਮਾਇਸ਼ ਆ ਰਹੀ ਹੈ ਕਹਿੰਦੇ ਪ੍ਰੀਤ ਸਿੰਘ ਜੀ ਕਹਿੰਦੇ ਕਹਿੰਦੇ ਬੜੇ ਸੱਜਣ ਰਾਤੋਂ ਰਾਤ ਬਦਲ ਗਏ ਕਹਿੰਦੇ ਕਿਤੇ ਸੱਜਣ ਬਦਲੇ ਰਾਤੋਂ ਰਾਤ ਜਿਵੇਂ ਕਿਸੇ ਦੇ ਸਿਖਾਏ ਹੁੰਦੇ ਆ ਗਾਣਾ ਜ਼ਰੂਰ ਪਲੇ ਕਰ ਦਿਉ ਕੁਲਵਿੰਦਰ ਢਿੱਲੋਂ ਜੀ ਤਾਂ ਜ਼ਰੂਰ ਪਲੇ ਕਰ ਦਾਂਗੇ ਜੀ ਸਿੱਖੋ ਜੀ ਅਤੇ ਨਾਲ ਦੀ ਨਾਲ ਬਹੁਤ ਸਾਰਾ ਪਿਆਰ ਮਿਲ ਰਿਹਾ ਤੁਹਾਡਾ ਜਿੰਨੀਆਂ ਵੀ ਤੁਹਾਡੀਆਂ ਫਰਮਾਇਸ਼ਾਂ ਆ ਰਹੀਆਂ ਅਸੀਂ ਟਰਾਈ ਕਰ ਰਹੇ ਹਾਂ ਕਿ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਕੇ ਪਰਦੇਸੀਆਂ ਦੀ ਆਵਾਜ਼ ਹੁਸਨ ਜੀ ਆਲਵੇਜ਼ ਸਪੋਰਟਿਵ ਹੋ ਗਿਆ ਥੈਂਕ ਯੂ ਹੁਸਨ ਬਰੋ ਹੁਸਨ ਵੀਰਾ ਸਾਡਾ ਜਿਹੜਾ ਸਾਨੂੰ ਆਲਵੇਜ਼ ਸਪੋਰਟ ਕਰਦਾ ਰਹਿੰਦਾ ਅਤੇ ਪ੍ਰੋਟੈਸਟ 'ਚ ਵੀ ਬਹੁਤ ਸਾਰਾ ਜਿਹੜਾ ਵਿਨੀਪੈਕ ਦੇ ਵਿੱਚ ਇਕੱਠ ਹੋਇਆ ਸੀ ਉਹਨਾਂ ਨੂੰ ਲੈ ਕੇ ਵੀ ਬਹੁਤ ਵੀਰੇ ਨੇ ਹਾਰਡ ਵਰਕ ਕੀਤਾ ਜਿੰਨਾ ਸਲਾਹਿਆ ਜਾਵੇ ਉਨਾ ਘੱਟ ਆ ਹਨਾ ਬਿਲਕੁਲ ਬਹੁਤ ਐਫਰਟ ਕਰ ਰਹੇ ਨੇ ਵੀਰੇ ਬੈਕ ਟੂ ਬੈਕ ਜਿੰਨੀਆਂ ਵੀਡੀਓਜ਼ ਪਾ ਕੇ ਪ੍ਰਮੋਸ਼ਨ ਕੀਤੀ ਆ ਵੀ ਵੱਧ ਤੋਂ ਵੱਧ ਸਟੂਡੈਂਟ ਜੋੜਨ ਅਤੇ ਸਟੂਡੈਂਟ ਨੂੰ ਬਿਲਕੁਲ ਸਪੋਰਟ ਕਰਨੀ ਚਾਹੀਦੀ ਹੈ ਜੇ ਤੁਹਾਡੇ ਲਈ ਕੋਈ ਐਫਰਟ ਕਰ ਰਿਹਾ ਤਾਂ ਉਹਦੇ ਲਈ ਜ਼ਰੂਰ ਉਹਦੀ ਸਪੋਰਟ ਦੇ ਵਿੱਚ ਆ ਕੇ ਖੜਿਆ ਕਰੋ ਅਤੇ ਨਾਲ ਦੇ ਨਾਲ ਸਾਰਿਆਂ ਦੀ ਨੌਲੇਜ ਵਾਧਾ ਕਰਕੇ ਫੋਕਸਡ ਇਨਸ਼ੋਰੈਂਸ ਅਤੇ ਫਾਈਨੈਂਸ਼ੀਅਲ ਬਹੁਤ ਸਾਰੇ ਆ ਉਹਨਾਂ ਕੋਲ ਪੈਕੇਜ ਆ ਰਹੇ ਆ ਚਾਹੇ ਲਾਈਫ ਡਿਸਬਿਲਟੀ ਹੋਵੇ ਕ੍ਰਿਟੀਕਲ ਸੁਪਰਵੀਜ਼ਾ ਹੋਵੇ ਵਿਜ਼ਟ ਇਨਸ਼ੋਰੈਂਸ ਹੋਵੇ ਜਾਂ RRSP TFSA ਜਾਂ RESP ਜਾਂ ਕਮਰਸ਼ੀਅਲ ਮੋਰਗੇ ਤਾਂ ਸਪੈਸ਼ਲ ਹੈਗੇ ਨੇ ਵੀਰ ਇੰਦਰ ਸਿੰਘ ਬਹਿਲ ਜੀ ਸੰਪਰਕ ਕਰ ਲਓ 204-230-4133 ਦੇ ਉੱਤੇ ਜਾਂ ਸਿਮਰਜੀਤ ਸਿੰਘ ਜੈਸਵਾਲ ਨਾਲ ਸੰਪਰਕ ਕਰ ਸਕਦੇ ਹੋ 204-688-3055 ਦੇ ਉੱਤੇ ਅਤੇ ਗੰਡੂ ਆਟੋ ਸੇਲ ਵਾਲਿਆਂ ਦੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਜੇ ਹੁਣ ਤੁਸੀਂ ਪਾਰਟਨਰ ਦੇ ਨਾਲ ਕਿਤੇ ਘੁੰਮਣਾ ਫਿਰਨਾ ਚਾਹੁੰਦੇ ਹੋ ਤੁਹਾਨੂੰ ਹੈਗਾ ਕਿ ਯਾਰ ਕਿਤੇ ਘੁੰਮ ਗਏ ਫਿਰ ਗਏ ਯਾਰਾਂ ਦੋਸਤਾਂ ਦੇ ਨਾਲ ਜਾਂ ਭੈਣ ਭਰਾਵਾਂ ਦੇ ਨਾਲ ਜਾਂ ਮੰਮੀ ਡੈਡੀ ਆਏ ਹੋਏ ਤਾਂ ਐਂ ਆ ਕਿ ਹੁਣ ਗਰਮੀਆਂ ਦੇ ਵਿੱਚ ਆਪਦੀ ਗੱਡੀ ਲੈ ਲਈਏ ਤਾਂ ਗੰਡੂ ਆਟੋ ਸੇਲ ਵਾਲਿਆਂ ਦੇ ਬਹੁਤ ਸਾਰੀਆਂ ਜਿਹੜੀਆਂ ਸੇਲਾਂ ਚੱਲ ਰਹੀਆਂ ਵੈਨ SUV ਅਤੇ ਮੇਜਰ ਮਿਨਰ ਰਿਪੇਅਰ ਵੀ ਕਰਕੇ ਦਿੰਦੇ ਹਰ ਤਰ੍ਹਾਂ ਦੇ ਮਾਡਲ ਦੀ ਬ੍ਰਾਂਡ ਨੂੰ ਯੂਜ਼ਡ ਟਾਇਰ ਵੀ ਮਿਲ ਜਾਣਗੇ ਸੰਪਰਕ ਕਰ ਲਓ 222 ਮੈਕਫਲੀ ਸਟਰੀਟ ਦੇ ਉੱਤੇ ਮਹਿੰਦਰ ਸਿੰਘ ਗੰਡੂ ਜੀ ਦੇ ਨਾਲ 204-227-8028 ਦੇ ਉੱਤੇ ਅਤੇ ਇਸ ਤੋਂ ਬਾਅਦ ਹੁਣ ਲਾਸਟ ਵਾਲੇ 20 ਮਿੰਟ ਬਚੇ ਆ ਅਤੇ ਹੋਰ ਤੇਰੇ ਤੋਂ ਗਾਣਾ ਜ਼ਰੂਰ ਸੁਣਨਾ ਅਸੀਂ ਅਤੇ ਕੋਈ ਗਾਣਾ ਰੈਡੀ ਹੈਗਾ ਤੁਹਾਡਾ ਰਾਈਟ ਨਾਓ
1: ਹਾਂਜੀ
0: ਸੁਣਾਓ ਫਿਰ
1: ਓਕੇ ਜਿੱਦਾਂ ਕਿ ਪੈਰਾਗ੍ਰਾਫਸ ਜੀ ਹੁੰਦੇ
0: ਹਾਂ ਪੈਰਾਗ੍ਰਾਫ ਸੁਣਾ ਦਿਓ ਹਾਂਜੀ ਹਾਂਜੀ ਜ਼ਰੂਰ ਜੀ ਹਾਂਜੀ
1: ਸੋ ਇਹ ਮੈਂ ਰਿਕਾਰਡ ਵੀ ਕੀਤਾ ਸੀ ਗਾਣਾ ਵੈਸੇ ਓ
0: ਕੀ ਆਵਾਜ਼ ਹੈ
1: ਤੇ
0: ਸੁਣਾਓ ਜੀ ਸੁਣਾਓ
1: ਓਕੇ ਮੈਂ ਤੁਹਾਨੂੰ ਪਹਿਲਾਂ ਗੱਲ ਕਹਿਣਾ ਚਾਹੁੰਦੀ ਹਾਂ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਇਹ ਨਾ ਆਪਾਂ ਅਕਸਰ ਹੀ ਦੇਖਦੇ ਹਾਂ ਜਿਹੜੀਆਂ ਕੁੜੀਆਂ ਦੇ ਵਾਲ ਤਾਂ ਕੁੰਡਲਾਂ ਵਾਲੇ ਹੁੰਦੇ ਆ ਕਰਲੀ ਹੁੰਦੇ ਆ ਉਹਨਾਂ ਨੂੰ ਸਟ੍ਰੇਟ ਵਾਲ ਬੜੇ ਪਸੰਦ ਹੁੰਦੇ
0: ਹਾਂਜੀ
1: ਤੇ ਜਿਹਨਾਂ ਦੇ ਸਟ੍ਰੇਟ ਵਾਲ ਹੁੰਦੇ ਆ ਉਹਨਾਂ ਨੂੰ ਕੁੰਡਲਾਂ ਵਾਲੇ ਮਾਲ ਬੜੇ ਪਸੰਦ ਹੁਣ ਮੈਨੂੰ ਕੁੰਡਲਾਂ ਵਾਲੇ ਮਾਲ ਬਹੁਤ ਪਸੰਦ
0: ਅੱਛਾ
1: ਤੇ ਇਹ ਗਾਣਾ ਉਹਨਾਂ ਦੇ ਲਈ ਆ
0: ਅੱਛਾ ਸੁਣਾਓ ਜੀ ਸੁਣਾਓ
1: ਸੋ ਜਿਹੜੀਆਂ ਕੁੜੀਆਂ ਦੇ ਕੁੰਡਲਾਂ ਵਾਲੇ ਮਾਲ ਆ ਮੈਨੂੰ ਲੱਗਦਾ ਉਹ ਗੋਡ ਗਿਫਟਡ ਹੁੰਦੇ ਆ ਪਤਾ ਉਹਨਾਂ ਨੂੰ
0: ਅੱਛਾ
1: ਤੇ ਓਕੇ ਬਿੰਦੀ ਭਿੱਜਗੀ ਪਸੀਨੇ ਨਾਲ ਭਿੱਜ ਗਏ ਕੁੰਡਲਾਂ ਵਾਲੇ ਵਾਲ ਬਿੰਦੀ ਭਿੱਜਗੀ ਪਸੀਨੇ ਨਾਲ ਭਿੱਜ ਗਏ ਕੁੰਡਲਾਂ ਵਾਲੇ ਵਾਲ ਨੀ

0: ਭੇਜ ਗਏ ਕੁੰਡਲਾਂ ਵਾਲੇ ਵਾਲ ਨੀ ਬਿੰਦੀ ਭੇਜਗੀ ਪਸੀਨੇ ਨਾਲ ਭੇਜ ਗਏ ਕੁੰਡਲਾਂ ਵਾਲੇ ਵਾਲ ਥੈਂਕ ਯੂ ਸੋ ਮਚ
1: ਥੈਂਕ ਯੂ ਜੀ ਬਹੁਤ ਸੋਹਣਾ ਤੁਸੀਂ ਗਾਇਆ ਹੈ ਅਤੇ ਨਾਲ ਦੀ ਨਾਲ ਹੁਣ ਜਿਹੜੇ ਆਪਣੇ ਕੋਲ ਲਾਸਟ ਵਾਲੇ 15 ਕੁ ਮਿੰਟ ਬਚੇ ਆ 15 ਕਿ 13 ਕੁ ਮਿੰਟ ਰਹਿ ਗਏ ਅਤੇ ਆਪਾਂ ਜਿਹੜੀਆਂ ਦੋ ਡਿਮਾਂਡਾਂ ਹੋਰ ਆ ਚੁੱਕੀਆਂ ਨੇ ਕਿ ਬਦਲੇ ਸੱਜਣ ਰਾਤੋਂ ਰਾਤ ਕੁਲਵਿੰਦਰ ਬਿੱਲਾ ਜੀ ਦਾ ਅਤੇ ਇੱਕ ਖਾਓ ਪੀਓ ਐਸ਼ ਕਰੋ ਮਿੱਤਰੋ ਏਐਸ ਮੱਖਣ ਜੀ ਦਾ ਟਰਾਈ ਕਰਾਂਗੇ ਕਿ ਪੂਰੇ ਕਰ ਜਗੇ ਜਾਂਦੇ ਜਾਂਦੇ ਦੋਨੇ ਸੌਂਗ ਅਤੇ 3 ਕਾਲਾਂ ਆ ਚੁੱਕੀਆਂ 3 ਅਟੈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ
2: Thank you for using Telmate.
3: Hello.
1: Hanji Sashikal ji.
3: Yalo bhai.
1: Vadiya vadiya ji.
3: Bala time da tere phone chakre ajj da main.
1: Hanji.
3: Maga bala time da ta phone chakre ajj bhai.
1: Oh gaana ga rahi si kudi.
3: Acha. Hanji. Gaana da ek pehlwan da.
1: Keda gaana sunna ji?
3: On God bhai.
1: On God.
3: Ha pehlwan da.
1: Okay ji zarur la denne ha ji. ਭਲਵਾਨ ਜੀ ਦਾ ਔਨ ਗੋਡ ਸੁਣ ਲਈਏ

ਕਿਆ ਬਾਤ ਜੀ ਢਿੱਲੋ ਜੀ ਦਾ ਆਪਾਂ ਜਿਹੜਾ ਗਾਣਾ ਹੁਣ ਸੁਣਨਾ ਹੈ ਕੁਲਵਿੰਦਰ ਢਿੱਲੋ ਜੀ ਦਾ, ਬੜੇ ਸੱਜਣ ਬਦਲੇ ਰਾਤੋਂ ਰਾਤ, ਅਤੇ ਇਹ ਤੋਂ ਬਾਅਦ ਫਿਰ ਆਪਾਂ ਰੂਬਰੂ ਹੁੰਦੇ ਹਾਂ।

ਕਿਹਦੇ ਕਿਹਦੇ ਸੱਜਣ ਬਦਲ ਗਏ ਨੇ ਰਾਤੋਂ ਰਾਤ, ਅਤੇ ਕਿਸੇ ਦੇ ਸਿਖਾਏ ਹੋਏ ਨੇ ਨਾ ਨਾ ਬਈ ਕਿਸੇ ਦੇ ਮਗਰ ਲੱਗ ਕੇ ਆਪਦੇ ਯਾਰਾਂ ਦੋਸਤਾਂ ਨੂੰ ਨਾ ਛੱਡਿਆ ਕਰੋ, ਕਿਉਂਕਿ ਇਹ ਜਿਹੜਾ ਅਨਮੋਲ ਜਿਹਾ ਗਹਿਣਾ ਹੈ ਯਾਰੀਆਂ ਦੋਸਤੀਆਂ ਕਿਸਮਤ ਦੇ ਨਾਲ ਮਿਲਦਾ, ਅਤੇ ਇਹਨੂੰ ਗਵਾਇਆ ਨਾ ਕਰੋ, ਅਤੇ ਖਾਓ ਪੀਓ ਐਸ਼ ਕਰੋ ਮਿੱਤਰੋ, ਅਸੀਂ ਤਾਂ ਇਹ ਕਹਿੰਦੇ ਕਿ ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਭਰ ਕਿਸੇ ਦਾ ਦਿਖਾਓ ਨਾ, ਇਹੀ ਕਹਿੰਦੇ ਹਾਂ ਅਸੀਂ, ਤਾਂ ਸੁਣ ਲਓ ਨਹੀਂ ਯਕੀਨ 'ਤੇ।

0: ਬਿਲਕੁਲ ਜੀ, ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਪਰ ਕਿਸੇ ਦਾ ਦਿਖਾਇਆ ਨੂੰ ਦਿਲ ਨਾ ਕਿਸੇ ਦਾ ਦਿਖਾ ਦਿਓ ਜੇ, ਕਿਉਂਕਿ ਦਿਲ ਦੀ ਜਿਹੜੀ ਬਾਦੂਆ ਲੱਗਦੀ ਹੁੰਦੀ ਨਾ ਬੜੀ ਲੈ ਕੇ ਬਹਿ ਜਾਂਦੀ ਹੁੰਦੀ ਆ, ਤਾਂ ਕਰਕੇ ਦਿਲ ਨਹੀਂ ਕਿਸੇ ਦਾ ਦਿਖਾਉਣਾ ਗਾ, ਅਤੇ ਇਹੀ ਸਾਡੇ ਵੱਲੋਂ ਸੁਨੇਹਾ। ਅਤੇ ਇੱਕ ਆਪਾਂ ਹੋਰ ਜਾਂਦੇ ਜਾਂਦੇ ਹੋਰ ਤੋਂ ਇੱਕ ਹੋਰ ਗਾਣਾ ਸੁਣ ਲਈਏ, ਹੋਰ ਇੱਕ ਅੱਧਾ ਹੋਰ ਸੁਣਾ ਦਿਓ, ਛੋਟਾ ਜਿਹਾ ਜਾਏ,
1: ਛੋਟਾ ਜਿਹਾ
0: ਟੱਪਾ ਜਿਹਾ ਸੁਣਾ,
1: ਸੁਣੀ ਸਾਰੇ ਨਹੀਂ ਵੈਸੇ,
0: ਫਿਰ ਸੁਣਾ ਦਿਓ
1: ਰੋਮਾਂਟਿਕ ਸੌਂਗ ਆ।
0: ਹਾਂਜੀ ਹਾਂਜੀ,
1: ਓਕੇ ਸੋ

0: ਬਿਲਕੁਲ ਜੀ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੁਣਿਆ। ਮੈਂ ਕਹਿੰਦਾ ਆਹ ਪ੍ਰੋਗਰਾਮ ਦੀ ਸ਼ੁਰੂਆਤ ਵੀ ਅਸੀਂ ਹੋਰ ਪਿੰਡ ਦੀ ਹਵਾ ਤੋਂ ਹੀ ਕੀਤੀ ਸੀ, ਮਤਲਬ ਪਿੰਡ ਦਾ ਗਾਣੇ ਲਾਇਆ ਸੀ, ਗੁਰਦਾਸ ਮਾਨ ਜੀ ਦਾ ਸੀਗਾ ਉਹ ਵੀ ਗਾਣਾ, ਅਤੇ ਜਿਹੜੀ ਐਂਡ ਵੀ ਕੀਤਾ ਆਪਾਂ ਗੁਰਦਾਸ ਮਾਨ ਜੀ ਦਾ ਪਿੰਡ ਦੀ ਹਵਾ, ਕਿਉਂਕਿ ਪਿੰਡ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ, ਨਾ ਹੀ ਕੋਈ ਭੁੱਲ ਸਕਦਾ ਆ। ਅਤੇ ਅੱਜ ਥੋੜ੍ਹਾ ਜਿਹਾ ਅਸੀਂ ਇਰਦ ਗਿਰਦ ਪਿੰਡ ਦੇ ਰਹੇ ਹਾਂ 3 ਘੰਟੇ, ਅਤੇ ਟਰਾਈ ਇੱਦਾਂ ਦੀ ਕੀਤਾ ਕਿ ਆਪਾਂ ਉੱਦਾਂ ਦੀਆਂ ਫਰਮਾਇਸ਼ਾਂ ਪੂਰੀਆਂ ਕਰ ਗਏ, ਪਰ ਜਿਹੜੀਆਂ ਹੋਰ ਹੋਰ ਵੀ ਫਰਮਾਇਸ਼ਾਂ ਆਈਆਂ ਸੀ ਸਾਰੀਆਂ ਟਰਾਈ ਕੀਤੀਆਂ ਨੇ। ਇਸ ਟਾਈਮ ਸਾਰੀ ਪਲੇਲਿਸਟ ਅਸੀਂ ਡਨ ਕਰ ਚੁੱਕੇ, ਕਿਸੇ ਦਾ ਵੀ ਕੋਈ ਗਾਣਾ ਬਾਕੀ ਨਹੀਂ ਰਹੇਗਾ, ਪਰ ਫਿਰ ਵੀ ਜੇ ਕਿਸੇ ਦਾ ਬਾਕੀ ਰਹੇ ਤਾਂ ਜ਼ਰੂਰ ਦੱਸ ਦਿਆ ਕਰੋ। ਪਰ ਟਰਾਈ ਇਹ ਸੀ ਕਿ ਜਿੰਨੇ ਵਟਸਐਪ 'ਤੇ ਮੈਸੇਜ ਆਏ ਹੋਏ ਆ, ਸਾਰੀਆਂ ਡਿਮਾਂਡਾਂ 'ਤੇ ਫਿਰ ਜਿਹੜੇ ਟਿਕਟੋਕ 'ਤੇ ਤੁਹਾਡੀਆਂ ਫਰਮਾਇਸ਼ਾਂ ਆਈਆਂ ਸੀ ਅਤੇ ਉਹ ਵੀ ਪੂਰੀਆਂ ਕਰਤੀਆਂ, ਅਤੇ ਕਾਲਰਾਂ ਦੀਆਂ ਵੀ ਕਾਲਾਂ ਅਟੈਂਡ ਕਰਤੀਆਂ। ਬਾਈ ਚਾਂਸ ਕਈ ਵਾਰੀ ਵੀਕ ਦੇ ਵਿੱਚ ਰਹਿ ਰੂ ਜਾਵੇ ਨਾ, ਇੱਕ ਅੱਧਾ ਗੁੱਸਾ ਨਾ ਕਰਿਆ ਕਰੋ, ਨੈਕਸਟ ਡੇ ਫਿਰ ਆਪਾਂ ਡਿਮਾਂਡ ਪੂਰੀ ਕਰ ਦੇਣੀ ਹੁੰਦੀ ਹੈ, ਕਿਉਂਕਿ ਇਹ ਪਿਆਰ ਜਿਹੜਾ ਸ਼ੋਅ ਆ ਰੇਡੀਓ ਤੋਂ ਮਿਲਦਾ, ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਚੱਲਦਾ ਹੈ, ਅਤੇ ਇੱਕ ਫੈਮਿਲੀ ਹਾਂ ਆਪਾਂ, ਤਾਂ ਕਰਕੇ ਨਾਰਾਜ਼ ਨਹੀਂ ਹੋਣਾ ਕਦੇ ਵੀ, ਤਾਂ ਸਗੋਂ ਦੱਸਿਆ ਕਰੋ ਕਿ ਯਾਰ ਆਹ ਚੀਜ਼ਾਂ ਸਗੋਂ ਆਹ ਗਾਣਾ ਅਸੀਂ ਸੁਣਨਾ ਚਾਹੁੰਦੇ ਹਾਂ, ਅਤੇ ਆਹ ਸਾਡੀ ਵਾਈ ਵੱਜਦੀ, ਅਤੇ ਅੱਜ ਦਾ ਦਿਨ ਸਾਡਾ ਇੱਦਾਂ ਦਾ ਚੱਲਦਾ, ਸਗੋਂ ਗੱਲਾਂ ਬਾਤਾਂ ਕਰਿਆ ਕਰੋ, ਕਿਉਂਕਿ ਰੇਡੀਓ ਤੋਂ ਮਾਲਕ ਇੱਕ ਪਲੇਟਫਾਰਮ ਆ ਜਿਹਦੇ ਉੱਤੇ ਤੁਹਾਨੂੰ ਨੌਲੇਜ, ਇਨਫੋਰਮੇਸ਼ਨ ਅਤੇ ਹੱਸਣਾ ਖੇਡਣਾ ਸਾਰਾ ਕੁਝ ਇੱਕੋ ਪਲੇਟਫਾਰਮ 'ਤੇ ਮਿਲ ਜਾਂਦਾ, ਅਤੇ ਗੀਤਾਂ ਦਾ ਤੜਕਾ ਤਾਂ ਲੱਗਦਾ ਹੀ ਰਹਿੰਦਾ, 92.7 FM ਫੁੱਲ HD ਕੁਆਲਿਟੀ ਦੇ ਵਿੱਚ ਮਿਲਦਾ, ਜਿਵੇਂ ਯੂਟਿਊਬ ਦੇ ਉੱਤੇ ਤੁਸੀਂ ਸਪੋਟੀਫਾਈ ਦੇ ਉੱਤੇ ਗਾਣੇ ਸੁਣਦੇ ਹੋ, ਸੇਮ ਉਸੇ ਕੁਆਲਿਟੀ ਦੇ ਵਿੱਚ ਤੁਹਾਨੂੰ ਸੁਣਨੂੰ ਮਿਲਦੇ ਆ। ਅਤੇ ਵੀਕ ਦੇ ਵਿੱਚ ਅਸੀਂ ਸਟਾਰਟਿੰਗ ਦੇ ਵਿੱਚ ਨੌਲੇਜ ਤੋਂ ਸਟਾਰਟ ਕਰਦੇ ਹਾਂ, ਵੀਕ ਦੇ ਵਿੱਚ ਜਿਵੇਂ ਰਾਜਮਾਨ ਜੀ ਆਉਂਦੇ ਨੇ, ਫਿਰ ਵੀਰਿੰਦਰ ਸਿੰਘ ਬਹਿਲ ਜੀ ਆਉਂਦੇ, ਫਿਰ ਡਾਕਟਰ ਸੇਖੋਂ ਜੀ ਆਉਂਦੇ ਨੇ, ਤਾਂ ਇੱਦਾਂ ਹੀ ਸਾਡੇ ਕੋਲ ਕਾਫੀ ਵੀਕ ਜਿਹੜਾ ਫੁੱਲ ਰਹਿੰਦਾ, ਯਾਨੀ ਕਿ ਨੌਲੇਜ ਇਨਫੋਰਮੇਸ਼ਨ ਦਾ ਫੁੱਲ ਤੜਕਾ ਰਹਿੰਦਾ ਆ। ਅਤੇ ਫਿਰ ਜਿਹੜਾ ਵੀਕਐਂਡ ਹੁੰਦਾ ਆ, ਫਰਾਈਡੇ ਆਪਾਂ ਬੀਟ ਸੌਂਗ ਲਾਉਂਦੇ, ਨੱਚਣ ਟੱਪਣ ਵਾਲੇ ਹੁੰਦੇ, ਉਦੇ ਮੈਂ ਇਕੱਲਾ ਹੁੰਦਾ ਅਤੇ ਆਪਾਂ ਹੁੰਦੇ ਸਾਰੇ, ਯਾਨੀ ਕਿ ਉਹਦੇ ਤਾਂ ਐਂ ਹੁੰਦਾ ਕਿ ਦੱਸੋ ਕਿਹੜਾ ਨੱਚਣ ਟੱਪਣ ਵਾਲਾ ਗਾਣਾ ਲਾਉਣਾ, ਉਹਦੇ ਆਪਾਂ ਜ਼ਿਆਦਾ ਗਾਣੇ ਸੁਣਦੇ ਹਾਂ। ਫਿਰ ਜਿਹੜਾ ਵੀਕਐਂਡ 'ਤੇ ਆਉਂਦਾ ਸੈਟਰਡੇ ਦਾ ਦਿਨ, ਉਦੇ ਆਪਾਂ ਟਰਾਈ ਕਰਦੇ ਹਾਂ ਕਿ ਹੋਰ ਦੇ ਨਾਲ ਗੱਲਾਂ ਬਾਤਾਂ ਵੀ ਕਰਦੇ ਰਹੀਏ, ਨਾਲ ਦੇ ਨਾਲ ਹੋਰ ਤੋਂ ਗਾਣੇ ਸੁਣੀਏ, ਅਤੇ ਨਾਲ ਦੇ ਨਾਲ ਜਿਹੜੇ ਤੁਹਾਡੀਆਂ ਫਰਮਾਇਸ਼ਾਂ ਉਹ ਪੂਰੀਆਂ ਕਰਦੇ ਰਹੀਏ, ਯਾਨੀ ਕਿ ਕੁੱਲ ਮਿਲਾ ਕੇ ਸਾਰਾ ਵੀਕ ਕੁਝ ਨਾ ਕੁਝ ਸਪੈਸ਼ਲ, ਹਰ ਡੇ ਇੱਕ ਸਪੈਸ਼ਲ ਡੇ ਹੁੰਦਾ, ਤਾਂ ਕਰਕੇ ਕੋਈ ਮਿਸ ਨਾ ਕਰਿਆ ਕਰੋ। 1 ਵਜੇ ਤੋਂ ਲੈ ਕੇ 3 ਵਜੇ ਤੱਕ ਅਸੀਂ ਵੀਕ ਦੇ ਵਿੱਚ ਹੁੰਦੇ ਹਾਂ, ਅਤੇ ਜਿਹੜਾ ਵੀਕਐਂਡ ਹੁੰਦਾ ਜਿਹੜਾ 2 ਤੋਂ ਲੈ ਕੇ 5 ਵਜੇ ਤੱਕ ਅਸੀਂ ਤੁਹਾਡੇ ਰੂਬਰੂ ਹੁੰਦੇ ਹਾਂ ਸੈਟਰਡੇ, ਤਾਂ ਕਰਕੇ ਕੋਈ ਮਿਸ ਨਾ ਕਰਿਆ ਕਰੋ। ਕਈ ਵਾਰੀ ਆਪਾਂ ਮਿਸ ਕਰ ਦਿੰਦੇ ਸਟਾਰਟਿੰਗ 'ਚ, ਫਿਰ ਹੁੰਦਾ ਕਿ ਯਾਰ ਸਾਡਾ ਗਾਣਾ ਨਹੀਂ ਲੱਗਿਆ, ਕਈ ਵਾਰੀ ਉਹ ਗਾਣਾ ਅਸੀਂ ਸਟਾਰਟਿੰਗ 'ਚ ਹੀ ਚਲਾ ਚੁੱਕੇ ਹੁੰਦੇ ਹਾਂ, ਤਾਂ ਬਹੁਤ ਸਾਰਾ ਪਿਆਰ ਤੁਸੀਂ ਅੱਜ ਬਹੁਤ ਸਾਰੀਆਂ ਕਾਲਾਂ 'ਤੇ ਸਾਨੂੰ ਬੈਸਟ ਵਿਸ਼ਸ ਦਿੰਦੇ ਹੋ, ਜਿਹੜਾ ਤੁਸੀਂ ਮੋਟੀਵੇਟ ਕਰਦੇ ਹੋ ਨਾ ਕਾਲ ਕਰਕੇ, ਅਤੇ ਪਰਸਨਲ ਵੀ ਸਾਨੂੰ ਮੈਸੇਜ ਕਰਦੇ ਹੋ ਵਟਸਐਪ ਦੇ ਉੱਤੇ ਕਿ ਅਸੀਂ ਤੁਹਾਨੂੰ ਕਾਲ ਨਹੀਂ ਕਰਦੇ ਪਰ ਤੁਹਾਡਾ ਸ਼ੋਅ ਬਹੁਤ ਸੋਹਣਾ ਦਾ ਅਸੀਂ ਸੁਣਦੇ ਰਹਿੰਦੇ ਹਾਂ ਤੁਹਾਨੂੰ, ਤਾਂ ਬਹੁਤ ਸਾਰਾ ਪਿਆਰ ਸਾਰਿਆਂ ਨੂੰ, ਅਤੇ ਲਾਸਟ ਦੇ ਉੱਤੇ ਹੋਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਲੇਟ ਆਏ ਪਰ ਕੋਈ ਨਹੀਂ, ਜਿਹੜੀ ਕਮੀ ਪਿੱਛੀ ਹੈ ਕੱਢਤੀ ਤੁਸੀਂ, ਤਾਂ ਪਲੀਜ਼ ਬਹੁਤ ਬਹੁਤ ਧੰਨਵਾਦ, ਅੱਗੇ ਤੋਂ ਟਾਈਮ ਸਿਰ ਥੋੜ੍ਹਾ ਜਿਹਾ ਆ ਜਾ ਕਰੋ, ਤਾਂ ਕਿ ਤੁਹਾਨੂੰ ਕੋਈ ਨਾਰਾਜ਼ ਨਹੀਂ ਕਰਨਾ ਆਪਾਂ, ਕਿਉਂਕਿ ਫਿਰ ਨਾਰਾਜ਼ ਹੋ ਜਾਂਦੇ, ਸਾਰਿਆਂ ਨੇ ਪੁੱਛਣ ਲੱਗ ਪੈਂਦੇ ਕਿ ਹੋਰ ਕਿੱਥੇ ਹੋਰ ਕਿੱਥੇ ਆ, ਅਤੇ ਅਸੀਂ ਹਾਂ, ਅਤੇ ਉਹ
1: ਤੁਹਾਨੂੰ ਸਪੈਸ਼ਲ ਫੀਲ ਕਰਦੀ ਹੈ, ਬਿਲਕੁਲ
0: ਕਰਨਾ ਵੀ ਚਾਹੀਦਾ, ਬਿਲਕੁਲ ਸਹੀ ਗੱਲ, ਸਾਰੇ ਪਿਆਰ ਕਰਦੇ ਨੇ ਤੁਹਾਨੂੰ ਚਾਹੁਣ ਵਾਲੇ, ਤਾਂ ਆਪਾਂ ਨੈਕਸਟ ਟਾਈਮ ਆਪਾਂ ਟਾਈਮ ਸਿਰ ਹੀ ਹਾਜ਼ਰ ਹੋ ਜਾਣਾ, ਤਾਂ ਲਾਸਟ ਦੇ ਉੱਤੇ ਇਹੀ ਆ, ਅਤੇ ਹੁਣ ਸਮਾਪਤੀ ਦਾ ਟਾਈਮ ਹੋ ਚੁੱਕਿਆ, ਦਿਲ ਨਹੀਂ ਕਰਦਾ, 3 ਘੰਟੇ ਵੀ ਅੱਜ 1 ਘੰਟਾ ਐਕਸਟਰਾ ਲੈ ਕੇ ਆਇਆ ਸੀ, ਉਹ ਵੀ ਪਤਾ ਨਹੀਂ ਲੱਗਿਆ ਕਿੱਦਾਂ ਨਿਕਲ ਗਿਆ, ਅਤੇ ਹੁਣ
1: ਮੈਨੂੰ ਲੱਗਦਾ ਮੈਂ ਹੁਣ ਹੀ ਆਈ
0: ਹਾਂ, ਐਂ ਲੱਗ ਰਿਹਾ, ਮੈਨੂੰ ਵੀ ਲੱਗ ਰਿਹਾ ਕਿ ਹਲੇ ਆ ਕੇ ਬੈਠੇ ਜਿਹੀ ਹਾਂ, ਅਤੇ ਪਰ ਹਲੇ ਤਾਂ ਗੱਡੀ ਸਟਾਰਟ ਹੋਈ ਸੀ, ਪਰ ਇਹ ਨਹੀਂ ਪਤਾ ਕਿ ਸਫ਼ਰ 'ਤੇ ਪਹੁੰਚ ਚੁੱਕੇ ਆਪਾਂ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਅਤੇ ਕੱਲ੍ਹ ਨੂੰ ਫਿਰ ਮੰਡੇ ਫਿਰ ਆਪਾਂ ਰੂਬਰੂ ਹੋਵਾਂਗੇ ਇੱਦਾਂ ਹੀ ਸੇਮ, ਅਤੇ 1-3 ਸਾਡਾ ਸ਼ੋਅ ਹੁੰਦਾ ਮੰਡੇ ਟੂ ਫਰਾਈਡੇ, ਅਤੇ ਸੈਟਰਡੇ ਦਾ ਸ਼ੋਅ ਜਿਹੜਾ 2-5 ਹੁੰਦਾ, ਤਾਂ ਜ਼ਰੂਰ ਇੰਜੋਏ ਕਰਿਓ ਜੀ, ਅਤੇ ਤਦ ਤੱਕ ਦੇ ਲਈ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
2: ਚਿਰ ਤਾਂ ਵਿਆਹ ਵੀ ਖਤਮ ਹੋ ਜਾਣਾ ਹੈ, ਉੱਪਰੋਂ ਮੇਰੀ ਡਰੈਸ ਵੀ ਤੇਰੇ ਕੋਲ ਆ, ਛੇਤੀ ਕਰ ਯਾਰ, ਛੇਤੀ ਆ।